Why,

ਠਾਕਰ ਤੁਮ ਪੈ ਅਰਦਾਸ।

ਸ੍ਰੀ ਵਾਹਿਗੁਰੂ ਸਾਹਿਬ ਜੀਓ, ਤਿਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕੋ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਅਰਦਾਸ ਇੱਕ ਓਂਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਣੀ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਉ ਨਿਧਿਆਵੇ ਧਾਏ, ਸਭ ਥਾਈ ਹੋਏ ਸਹਾਏ। ਧੰਨ ਧੰਨ ਦਸਵੇਂ ਪਾਤਸ਼ਾਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹ ਜੀ ਕੀ ਆਤਮਕ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਦਰ, ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਟੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ ਤੇ ਅਗਵਾਈ, ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸੱਚਿਆਰਿਆਂ, ਸਿਧਕਵਾਨਾਂ ਨਿੱਤ ਨੇਮੀਆਂ ਪ੍ਰੇਮੀਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਦਰ, ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਪੁੱਠੀਆਂ ਖਲਾਂ ਲਮਾਈਆਂ, ਖੋਪੜੀਆਂ ਉਤਰਵਾਈਆਂ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਦਰ, ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਦਰ, ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਅਕਾਲ ਪੁਰਖ ਆਪ ਜੀ ਕੇ ਹਜ਼ੂਰ ਪ੍ਰਥਮ ਹੈ, ਖਾਲਸਾ ਜੀ ਕੀ ਅਰਦਾਸ ਹੈ ਜੀ, ਉਹ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਨਾਮ ਚਿੱਤੇ ਆਵੈ, ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ, ਬਿਰਤ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਸਾਹਿਬ ਕੇ ਬੋਲਬਾਲੇ ਬੋਲਣਾ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਤੇ ਰਾਖੇ ਸਤਿਗੁਰੇ ਆਪ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਨਾਮ ਦਾਨ, ਦਾਨਾ ਸਰਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਕੀਆਂ, ਝੰਡੇ ਵੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਨਿਮਾਣਿਓ ਕੇ ਮਾਣ ਸਤਿਗੁਰੂ, ਨਿਤਾਣਿਓ ਕੇ ਤਾਣ ਸਤਿਗੁਰੂ, ਨਿਓਟਿਆਂ ਕੀ ਓਟ ਸਤਿਗੁਰੂ, ਨਿਆਸਰੋਂ ਕੇ ਆਸਰਾ, ਚਵਰ ਤਖਤ ਕੇ ਮਾਲਿਕ, ਸ਼ਬਦ ਅਵਤਾਰ ਸਤਿਗੁਰੂ, ਧੰਨ ਧੰਨ ਦਸਾਂ ਗੁਰਾਂ ਕੀ ਆਤਮਕ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਿਹਰਵਾਨ ਕਰਨਹਾਰ ਦਾ ਤਾਰ ਸਤਿਗੁਰੂ, ਬਖਸ਼ਿੰਦ ਸਤਿਗੁਰੂ ਆਪ ਜੀ ਦੀਆਂ ਬਖਸ਼ਿਸ਼ਾਂ ਦਾ ਸਤਿਕਾਰ, ਗੁਰਦੇਵ ਪਾਤਸ਼ਾਹ ਜੀਓ ਆਪ ਜੀ ਦੇ ਦਰਗੜ ਦੇ ਵਸਾਏ, ਵਿਦਿਆਰਥੀਆਂ ਨੇ ਬੱਚਿਆਂ ਨੇ ਆਪ ਜੀ ਕੀ ਇਲਾਹੀ ਬਾਣੀ ਜੀ ਦਾ ਓਟ ਆਸਰਾ ਲੈਂਦੇ, ਸਤਿਗੁਰ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਦਰਗੜ ਤੇ ਦੀਵਾਨ ਸਜਾਏ ਹਨ, ਸਜਾਏ ਦੀਵਾਨਾਂ ਦਾ ਸਤਿਗੁਰ ਜੀਓ ਆਪ ਜੀ ਕੀ ਇਲਾਹੀ ਬਾਣੀ ਜੀ ਦੇ ਕੀਰਤਨ ਗਾਵੇ ਸੁਣੇ ਗਏ ਹਨ, ਪੜ੍ਹੀ ਸੁਣੀ ਬਾਣੀ, ਗਾਵੀ ਸੁਣੀ ਬਾਣੀ, ਸੱਚਖੰਡ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਆਪਣਿਆਂ ਬੱਚਿਆਂ ਦੇ ਹਿਰਦੇ ਚ ਆਈ ਸਾਧ ਸੰਗਤ ਦੇ ਹਿਰਦੇ ਚ ਬਖਸ਼ਿਸ਼ ਕਰਨਾ ਗੁਰਦੇਵ ਪਾਤਸ਼ਾਹ, ਆਪ ਕਿਰਪਾ ਕਰਨੀ, ਸਮੂਹ ਵਿਦਿਆਰਥੀਆਂ ਦੇ ਸਿਰ ਤੇ ਮੇਰ ਦਾ ਪ੍ਰਿਆਸ ਰੱਖਣਾ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਦਾਨ ਬਖਸ਼ਿਸ਼ ਕਰਨਾ ਸਤਿਗੁਰ ਜੀਓ, ਵਿਦਿਆ ਦਾਨ ਬਖਸ਼ਿਸ਼ ਕਰਨਾ ਸਤਿਗੁਰ ਸੱਚੇ ਪਾਤਸ਼ਾਹ, ਆਪ ਜੀ ਕਾ ਹੀ ਓਟ ਆਸਰਾ ਸਤਿਗੁਰ ਸੱਚੇ ਪਾਤਸ਼ਾਹ, ਜਿਨ੍ਹਾਂ ਜਿਨ੍ਹਾਂ ਸਿੱਖ ਸੰਗਤਾਂ ਵੱਲੋਂ ਅਰਦਾਸਾਂ ਹਨ, ਸਭਨਾਂ ਦੇ ਨਾਮ ਪਤ ਪਾਉਣ ਆਪ ਜਾਣ ਜਾਣ ਹੋ, ਸਰਬੱਤ ਸੰਗਤਾਂ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਕਦਮ ਲੇਖੇ ਲਾਉਣੇ, ਸਿਰਾਂ ਤੇ ਮੇਰ ਦਾ ਪ੍ਰਿਆਸ ਰੱਖਣਾ ਸਤਿਗੁਰ ਸੱਚੇ ਪਾਤਸ਼ਾਹ ਜੀਓ। ਅੱਜ ਦੇ ਦੀਵਾਨ ਦੀ ਸੇਵਾ ਆਪ ਜੀ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਹੋਈ ਹੈ ਗੁਰਦੇਵ ਪਾਤਸ਼ਾਹ ਜੀਓ, ਸਮੂਹ ਸਾਧ ਸੰਗਤ ਵੱਲੋਂ ਕੜਾਪ ਸ਼ਾਹ ਜੀ ਕੀ ਦੇਖ ਸਜ ਕੇ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸਾਧ ਸੰਗਤ ਵਿੱਚ ਵਰਤੇ
ਜੋ ਜੀ ਸ਼ਕੇ ਸੋ ਆਪ ਜੀ ਕਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਜਪੇ। ਸਹੀ ਸੰਤ ਪਿਆਰੇ ਮਿਲਨੇ, ਜਿਨ੍ਹਾਂ ਮਿਲੇ ਆਪ ਜੀ ਕਾ ਹੀ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਵਾਹਿਗੁਰੂ ਹੀ ਹਮ ਵਾਹਿਗੁਰੂ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠੀਆਂ ਸੋਹੀਏ ਸਭਨਾ ਦਾ ਵਿਸਾ ਸੁਕੋ ਟਲ ਗੁਰ ਸੇਵੀਐ ਐਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ

ਅਜ ਗੁਰਮਤ ਹਰ ਰਾਮ ਰਾਮ, ਸੁਨ ਮਨ ਅਕਤ ਕਥਾ ਹਰ ਨਾਮ।

ਨਾਨਾ ਖਿਆਨ ਪੁਰਾਨ ਜਸ ਉਤਮ ਖਟ ਦਰਸ਼ਨ ਗਾਵੈ ਰਾਮ ਸ਼ੰਕਰ ਕਰੋੜ ਤੈ ਤਿਸ ਧਿਆਇਓ।

0: ਜਲ ਰੋਵੇ ਬੱਬੜੀ ਚੜ੍ਹ ਪਵੇ ਅੰਗਿਆ ਨਾਨਕ ਜਿਲ ਨਾਨਕ ਜਿਲ ਕਰਤੇ ਕਰਨਾ ਕੀਆ ਸੋ ਜਾਣੇ ਕਰਤਾਰ ਸੋ ਜਾਣੇ ਕਰਤਾਰ ਸੋ ਜਾਣੇ ਕਰਤਾਰ ਸਤਿਗੁਰੂ ਕਿਨੇ ਨਾ ਪਾਇਓ ਬਿਨ ਸਤਿਗੁਰੂ ਕਿਨੇ ਨਾ ਪਾਇਓ ਸਤਿਗੁਰੂ ਜਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸਤਿਗੁਰੂ ਮਿਲ ਸਦਾ ਮੁਕਤ ਹੈ ਜਿਨ ਵਿੱਚੋਂ ਮੋਰ ਚੁਕਾਇਆ ਉਹ ਤਵੇਂ ਵਿਚਰ ਹੈ ਜਿਨ ਸੱਚੇ ਸੋਚ ਤਲਾਇਆ ਜਗ ਜੀਵਨ ਦਰਦ ਪਾਇਆ ਦਰਦ ਪਾਇਆ ਦਰਦ ਪਾਇਆ
1: ਸਤਿਗੁਰੂ ਜਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸਤਿਗੁਰੂ ਮਿਲ ਸਦਾ ਮੁਕਤ ਹੈ ਜਿਨ ਵਿੱਚੋਂ ਮੋਰ ਚੁਕਾਇਆ ਉਹ ਤਵੇਂ ਵਿਚਾਰ ਹੈ ਜਿਨ ਸੱਚੇ ਸੋਚ ਤਲਾਇਆ।

0: ਹਰ ਜੀਓ ਨਾਮ ਪਰਿਓ ਰਮ ਦੀਨ ਦਿਆਲ ਕਿਰਪਾਲ ਸੁਖ ਸਾਗਰ
1: ਸਰਬ
0: ਸਰਬ ਕਟਾ
2: ਪਰ ਪੂਰੀ ਰਹਿ
0: ਬੇਕਤ ਸੁਨਤ ਸਦਾ ਹੈ ਸੰਗੇ ਬੇਕਤ ਸੁਨਤ ਸਦਾ ਹੈ ਸੰਗੇ ਮੂਰਖ ਜਗ ਅੰਤ ਹੋ ਮਿਤ ਕਰ ਬਰਨੋ ਜਾਨੋ ਕੈਸੋ ਰੇ ਜਾਨੋ ਕੈਸੋ

0: ਤੇਰੇ ਭਗਤ ਮੈਂ ਮੂਰਖ ਜਾਣਿਆ ਕਾਹੇ ਰੇ ਬਨ ਖੋਜਣ ਜਾਏ ਮੈਂ ਮੂਰਖ ਜਾਣਿਆ ਦੂਰੀ
1: ਕਾਹੇ ਰੇ ਬਨ ਖੋਜਣ ਜਾ

0: ਆਪ ਜੀ ਦੇ ਅਨੰਦ ਸੇਵਕ ਇੱਥੇ ਹੀ ਖਿਮਾ ਦੇ ਜੱਜ ਖਨ ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਬੁਲਾਹੀਆਂ ਹੋਣਗੀਆਂ। ਦਾਸਾਂ ਵੱਲੋਂ ਬੇਨਤੀ ਹੈ, ਆਪ ਜੀ ਦੇ ਚਰਨਾਂ ਵਿੱਚ ਕਾਫੀ ਆਏ ਹਾਂ, ਬੇਅੰਤ ਬੁਲਾਹੀਆਂ ਹੋਣਗੀਆਂ, ਫੁੱਲਾਂ ਚੁੱਕਣ ਦੀ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਮੁਆਫ ਕਰਨੀਆਂ, ਫਿਰ ਲਗਾਤਾਰ ਸਮਾਂ ਬਖਸ਼ੇ ਦਾਸ ਸਾਹਿਬ ਜੀ ਦੇ, ਆਪ ਜੀ ਦੇ ਕਦਮ ਬੋਸ਼ ਕਰਨਗੇ, ਫਿਰ ਦੁਬਾਰਾ ਫਤਿਹ ਬਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਸ਼੍ਰੀ ਗੁਰੂ ਨਾਨਕ ਸਾਹਿਬ ਵਾਕਡ ਇਨ ਮਲੇਸ਼ੀਆ, ਆਈ ਵੁੱਡ ਥਿੰਕ ਦ ਵੇ ਦੈਟ ਯੂ ਆਰ ਆਲ ਸਿੰਗਿੰਗ।

గురు నానక్ పాత్షా ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੋਹਿਲੇ ਗਾਓ ਭਾਈ ਕਿਉਂਕਿ ਉਹਦੇ ਘਰ ਵਿੱਚ ਕੀਰਤੀ ਕਰਨੀ ਹੀ ਬਣਦੀ ਹੈ ਤੇ ਜਪਿਆ ਹੋਇਆ ਨਾਮ ਕੀਤਾ ਹੋਇਆ ਕੀਰਤਨੀ ਭਾਈ ਉੱਥੋਂ ਤੱਕ ਪਹੁੰਚਦਾ ਹੋਰ ਕੋਈ ਵਸਤੂ ਨਹੀਂ ਪਹੁੰਚਦੀ ਇਸ ਲਈ ਉਸ ਦੇ ਸੋਹਲੇ ਗਾਓ ਆਖਿਆ ਮਹਾਰਾਜ ਐਸ ਵੇਲੇ ਵੀ ਸੋਹਲੇ ਗਾਉਂਦੇ ਹਨ ਸੋਹਲੇ ਤਾਂ ਖੁਸ਼ੀਆਂ ਵੇਲੇ ਗਾਏ ਜਾਂਦੇ ਹਨ ਸੋਹਲੇ ਤਾਂ ਵਿਆਹਾਂ ਤੇ ਗਾਏ ਜਾਂਦੇ ਹਨ ਤੇ ਪ੍ਰਾਣ ਪੰਖੇਰੂ ਉੱਡ ਜਾਣ ਸਰੀਰ ਮਿੱਟੀ ਹੋ ਜਾਵੇ ਫਿਰ ਵੀ ਅਕਾਲ ਪੁਰਖ ਦੇ ਸੋਹਲੇ ਗਾਣੇ ਹਨ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਆਪ ਕਹਿੰਦੇ ਹਨ ਬਈ ਜਿਸ ਪ੍ਰਾਣੀ ਨੇ ਸੰਸਾਰ ਤੇ ਆ ਕੇ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕੀਤਾ ਤੇ ਉਹ ਪੰਜ ਭੂਤਕ ਸਰੀਰ ਛੱਡ ਗਿਆ ਤਾਂ ਉਹਦੇ ਪਿੱਛੋਂ ਵੀ ਸੋਹਲੇ ਹੀ ਬਣਦੇ ਹਨ ਗਾਉਣੇ ਕਿਉਂਕਿ ਇਹ ਵੀ ਇੱਕ ਸੁਮੇਲ ਹੈ ਆਤਮਾ ਔਰ ਪਰਮਾਤਮਾ ਦਾ ਜੋ ਆਤਮਾ ਪਰਮਾਤਮਾ ਤੋਂ ਵਿਛੜ ਕੇ ਆਈ ਸੀ ਉਹ ਪਰਮਾਤਮਾ ਵਿੱਚ ਜਾ ਸਮਾਈ ਹੈ ਜੋ ਬੂੰਦ ਸਾਗਰ ਤੋਂ ਵਿਛੜ ਕੇ ਆਈ ਸੀ ਉਹ ਬੂੰਦ ਫਿਰ ਸਾਗਰ ਵਿੱਚ ਜਾ ਸਮਾਈ ਹੈ ਜਿਉਂ ਜਲ ਮੇਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਇਹ ਵੀ ਇੱਕ ਸੁਮੇਲ ਹੈ ਬਈ ਜਿਹੜੀ ਬੂੰਦ ਸਾਗਰ ਤੋਂ ਵਿਛੜ ਕੇ ਆਈ ਸੀ ਉਹ ਬੂੰਦ ਫਿਰ ਸਾਗਰ ਵਿੱਚ ਜਾ ਸਮਾਈ ਹੈ ਇਸ ਲਈ ਉਹਦੇ ਸੋਹਲੇ ਗਾਉਣੇ ਬਣਦੇ ਹਨ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਹਨ।

ਜਿਹਾ ਮਨੁੱਛਾ ਜਨਮ ਪ੍ਰਾਪਤ ਕਰਕੇ ਕੋਈ ਬੀਜਦਾ ਹੈ ਉਹ ਉਸ ਨੂੰ ਭੁਗਤਣਾ ਹੀ ਪੈਂਦਾ ਹੈ। ਉਹ ਬੈਰਾਗੀ ਮਤ ਦਾ ਸਾਧੂ ਜੋ ਸਤਿਗੁਰਾਂ ਦੀ ਸ਼ਰਨ ਵਿਚ ਆਇਆ ਸੀ, ਚਰਨਾਂ ਤੇ ਡਿੱਗ ਗਿਆ, ਬੇਨਤੀ ਕੀਤੀ, ਮਹਾਰਾਜ ਅਸੀਂ ਫਰਸ਼ਾਂ ਤੇ ਰਹਿਣ ਵਾਲੇ ਕਲਯੁਗੀ ਜੀਵ ਹਾਂ, ਰੱਬੀ ਰਮਜ਼ਾਂ ਨੂੰ ਕਿਵੇਂ ਸਮਝ ਸਕਦੇ ਹੋ? ਅਸੀਂ ਨਹੀਂ ਸਮਝ ਸਕਦੇ ਆਪ ਦੀਆਂ ਰਮਜ਼ਾਂ। ਆਪ ਸਮਰੱਥ ਪੁਰਖ ਹੋ, ਬਖਸ਼ਿਸ਼ ਕਰੋ ਮੇਰਾ ਆਉਣ ਵਾਲਾ ਜੀਵਨ ਸੇਵਾ ਸਿਮਰਨ ਪਰਉਪਕਾਰ ਅਤੇ ਆਪ ਜੀ ਦੇ ਚਰਨਾਂ ਵਿਚ ਬਤੀਤ ਹੋਵੇ। ਸਤਿਗੁਰਾਂ ਨੇ ਮਿਹਰ ਦੀ ਦ੍ਰਿਸ਼ਟੀ ਤੱਕੀ, ਕਿਉਂਕਿ ਸਤਿਗੁਰੂ ਜੀ ਦਾ ਬਚਨ ਹੈ ਕਿ ਪਾਪਾਂ ਦਾ ਫਲ ਤਾਂ ਜੀਵ ਨੂੰ ਭੋਗਣਾ ਹੀ ਪੈਂਦਾ ਹੈ, ਪਰਮੇਸ਼ਰ ਆਪਣੀ ਇੱਛਾ ਅਨੁਸਾਰ ਕਿਸੇ ਨੂੰ ਇਸੇ ਜਨਮ ਵਿਚ ਦੇ ਦਿੰਦਾ ਫਲ, ਕਿਸੇ ਨੂੰ ਦੂਜੇ ਜਨਮ ਵਿਚ, ਕਿਸੇ ਨੂੰ ਤੀਜੇ ਵਿਚ, ਪਰ ਇਹ ਤਾਂ ਬਈ ਪਾਪਾਂ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ। ਤੇ ਜੋ ਪ੍ਰਭੂ ਦਾ ਸਿਮਰਨ ਹੈ, ਪ੍ਰਭੂ ਦੀ ਸ਼ਰਨ ਵਿਚ ਆ ਜਾਂਦਾ ਤਾਂ ਇਹ ਸਮਾਂ ਸੁਤੇ ਹੀ ਨਿਕਲ ਜਾਂਦਾ, ਇਹ ਸਮਾਂ ਸੁਪਨਾ ਬਣ ਕੇ ਪੂਰਾ ਹੋ ਜਾਂਦਾ ਜੋ ਗੁਰੂ ਦੀ ਸ਼ਰਨ ਵਿਚ ਆਉਂਦੇ ਹਨ। ਇਸੇ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਹਨ, ਦਿਓ ਸੱਜਣ ਅਸੀਸੜੀਆਂ ਜੋ ਹੋਵੇ।

ਉਸਮ ਉਹ ਘੜੀਆਂ ਉਹ ਪਲ ਉਹ ਸਮਾਂ ਸਫਲ ਹੈ ਜਦੋਂ ਚਿਤ ਆਵੇ ਸ੍ਰੀ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਸ ਆ ਕੇ ਬ੍ਰਾਹਮਣਾਂ ਨੇ ਬੇਨਤੀ ਕੀਤੀ, ਮਹਾਰਾਜ ਜਿਸ ਤਰ੍ਹਾਂ ਸ਼ਾਸਤਰਾਂ ਵਿੱਚ ਸ਼ੁਭ ਅਸ਼ੁਭ ਦਿਨ ਗਿਣੇ ਜਾਂਦੇ ਹਨ ਆਪਦੇ ਮਤ ਵਿੱਚ ਵੀ ਹਨ, ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਨ ਬਈ ਸਾਡੇ ਮਤ ਵਿੱਚ ਤਾਂ ਉਹ ਮੌਸਮ ਉਹ ਸਮਾਂ ਉਹ ਦਿਨ ਉਹ ਘੜੀਆਂ ਉਹ ਪਲ ਸਫਲ ਹਨ ਜਦੋਂ ਪਰਮੇਸ਼ਰ ਦਾ ਨਾਮ ਚੇਤੇ ਆ ਜਾਵੇ। ਭਲੇ ਦਿਵਸ ਭਲੇ ਸੰਯੋਗ ਜਿਤ ਪੇਟੇ ਪਾਰ ਬ੍ਰਹਮ ਨਿਰਯੋਗ, ਉਹ ਵੇਲਾ ਕੋ ਹੋਂ ਬਲ ਜਾਉ ਜਿਤ ਮੇਰਾ ਮਨ ਜਪੇ ਹਰੀ ਨਾਮ।

ਚੀਰ ਚੁੱਕੇ, ਤੇਰਾ ਗੁਰੂ ਦੇ ਚਰਨਾਂ ਤੇ ਚੁੱਕੇ। ਉਹ ਸਿਰ ਹੀ ਕਾਹਦਾ ਹੈ ਜਿਹੜਾ ਥਾਂ ਥਾਂ ਤੇ ਜੁਗ ਰਿਹਾ। ਆਖਿਆ ਉਹ ਮਸਤਕ ਸਫਲ ਹੋ ਜਾਂਦਾ ਹੈ ਜਿਹੜਾ ਮਸਤਕ ਗੁਰੂ ਦੇ ਚਰਨਾਂ ਤੇ ਝੁਕ ਜਾਵੇ। ਸਫਲ ਉਹ ਮਾਥਾ ਸੰਤ ਨਮਸਕਾਰ, ਚਰਨ ਪੁਨੀਤ ਚਲੇ ਹਰ ਮਾਰਗ। ਕਹੋ ਨਾਨਕ ਭਲਾ ਮੇਰਾ ਕਰਮ ਤਿਸ ਬੇਟੇ ਸਾਧੂ ਤੇ ਚਰ। ਉਹ ਸਿਰ ਸਫਲ ਹੈ ਜਿਹੜਾ ਗੁਰੂ ਦੇ ਚਰਨਾਂ ਤੇ ਝੁਕ ਰਿਹਾ।

ਰਾਜੇਸ਼ ਮੁਖ ਤੋਂ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਹੋ ਰਹੀ ਹੈ। ਉਹ ਰਸਨਾ ਚੰਗੀ ਨਹੀਂ ਜਿਹੜੇ ਗੰਦੇ ਗੀਤ ਗਾਉਂਦੀ ਹੈ, ਮਾੜਾ ਬੋਲਦੀ ਹੈ। ਆਖਿਆ ਐਸੀ ਰਸਨਾ ਕੱਟ ਜਾਏ ਜਿਹੜੀ ਗੁਰੂ ਕੀ ਬਾਣੀ ਨਹੀਂ ਬੋਲਦੀ। ਨੈਣ ਨਾ ਦੇਖੇ ਸਾਧ ਸੇ ਨੈਣ ਬੇਹਾਲਿਆ, ਕਰਨ ਨਾ ਸੁਣਹੇ ਨਾਦ ਕਰਨ ਮੁੰਦ ਘਾਲਿਆ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ, ਹਰੇ ਹਾਂ ਜਾਂ ਵਿਸਰੇ ਗੋਬਿੰਦ ਰਾਏ ਦਿਨੋਂ ਦਿਨ ਘਟੀਏ। ਤੇ ਭਾਈ ਉਹਨਾਂ ਦਾ ਹਰ ਦਿਨ ਨਵੀਆਂ ਖੁਸ਼ੀਆਂ ਲੈ ਕੇ ਆਉਂਦਾ ਜੋ ਅਕਾਲ ਪੁਰਖ ਵਾਹਿਗੁਰੂ ਦੇ ਗੀਤ ਗਾਉਂਦੇ ਹਨ, ਜੋ ਉਹਦੇ ਗੁਣ ਗਾਉਂਦੇ ਹਨ, ਜੋ ਉਹਦੀ ਸਿਫਤ ਸਲਾਹ ਕਰਦੇ ਹਨ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿੱਥੇ ਤੁਸੀਂ ਸ਼ਬਦ ਗੁਰਬਾਣੀ ਨਾਲ ਜੁੜੇ ਹੋ, ਉੱਥੇ ਅਸੀਂ ਆਪ ਜੀ ਦਾ ਧਿਆਨ ਇੱਕ ਬਹੁਤ ਹੀ ਜ਼ਰੂਰੀ ਗੱਲ ਵੱਲ ਦਿਵਾਉਣਾ ਚਾਹੁੰਦੇ ਹਾਂ। ਇਹ ਵੇਖਣ ਵਿੱਚ ਆਇਆ ਹੈ ਕਿ ਆਮ ਸਿੱਖਾਂ ਦੇ ਘਰਾਂ ਵਿੱਚ ਪੰਜਾਬੀ ਨੂੰ ਛੱਡ ਕੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਸ ਦਾ ਨਤੀਜਾ ਸਾਡੀ ਨਵੀਂ ਪੀੜ੍ਹੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਭੁੱਲਦੀ ਜਾ ਰਹੀ ਹੈ। ਜੇਕਰ ਕਿਸੇ ਤਰ੍ਹਾਂ ਹੁੰਦਾ ਰਿਹਾ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਗੌਰਵਮਈ ਇਤਿਹਾਸ ਅਤੇ ਗੁਰਬਾਣੀ ਨੂੰ ਕਿਵੇਂ ਸਮਝੇਗੀ? ਇਸ ਕਰਕੇ ਬੇਨਤੀ ਹੈ ਕਿ ਆਪਸ ਵਿੱਚ ਅਤੇ ਬੱਚਿਆਂ ਨਾਲ ਸਿਰਫ ਪੰਜਾਬੀ ਵਿੱਚ ਹੀ ਗੱਲ ਕਰੋ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਵੀ ਸਿਖਾਓ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਅਮੀਰ ਵਿਰਸੇ ਨੂੰ ਸਾਂਭ ਸਕਣ। ਹਰ ਇੱਕ ਗੁਰੂ ਨਾਨਕ ਨਾਮ ਲੇਵਾ ਸਿੱਖ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰੇ ਅਤੇ ਇਸ ਤੇ ਅਮਲ ਕਰਨਾ ਆਪਣਾ ਫਰਜ਼ ਸਮਝੇ। ਗੁਰੂ ਸਭ ਦੇ ਅੰਗ ਸੰਗ ਸਹਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਮਰਦਾਸ ਅੰਗਦ ਪਹਿਚਾਨਾ ਅਮਰਦਾਸ ਰਾਮਦਾਸ ਕਹਾਇਓ ਸਾਧਨ ਲਖਾ ਮੂੜ ਨਹੀਂ ਪਾਇਓ ਭਿੰਨ ਭਿੰਨ ਸਭ ਹੋ।

ਰੇ ਸੁਰ ਨੂੰ ਜ਼ਿਆਦਾ ਲਗਾਉਣ ਨਾਲ ਪ੍ਰਧਾਨ ਸੁਰ ਬਣੇਗਾ ਔਰ ਉਸ ਦੇ ਨਾਲ ਸਬੰਧਤ ਸੁਰ ਪੰਚਮ ਲਗਾਉਣ ਨਾਲ ਵਜ਼ੀਰ ਸੁਰ ਬਣੇਗਾ ਔਰ ਸ੍ਰੀ ਰਾਗ ਦਾ ਸਰੂਪ ਕਾਇਮ ਹੋਏਗਾ। ਇਹ ਦੋਨਾਂ ਸੁਰਾਂ ਤੇ ਨਿਰਧਾਰਿਤ ਸ੍ਰੀ ਰਾਗ ਦਾ ਸਰੂਪ ਹੈ। ਤੋ ਆਪ ਸਰਵਣ ਕਰਨਾ, ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਰਾਗ ਅੰਦਰ ਇਹ ਸ਼ਬਦ ਗਾਇਆ ਹੈ। ਇਹ ਮੈਂ ਤੁਹਾਨੂੰ ਧਰੁਪਦ ਤਾਲ ਦੇ ਅੰਦਰ ਸਰਵਣ ਕਰਾ ਰਿਹਾ। ਸਾਹਿਬ ਗੁਰੂ ਸੱਚੇ ਪਾਤਸ਼ਾਹ ਧਿਆਨ ਧਰੋ, ਉਨ੍ਹਾਂ ਦਾ ਰਾਗਾਂ ਨਾਲ ਤਾਦਾ ਨਾਲ ਕਿਤਨਾ ਪਿਆਰ ਸੀਗਾ ਔਰ ਕਿਸ ਤਰ੍ਹਾਂ ਉਹ ਕਿਆ ਸੋਹਣੀਆਂ ਰੀਤਾਂ ਆਪ ਬੰਦਿਸ਼ ਕਰਦੇ ਔਰ ਸਾਧ ਸਿੰਘ ਜੀ ਸੁਣਾਉਂਦੇ ਹੁੰਦੇ ਸੀਗੇ। ਸਰਵਣ ਕਰਨਾ ਧੰਨ ਗੁਰੂ ਰਾਮਦਾਸ, ਸਾਰੇ ਆਖੋ ਧੰਨ ਗੁਰੂ ਰਾਮਦਾਸ।

ਗੁਰ ਜਿਨ ਸਤਿਗੁਰ ਪੁਰਖ ਨਾ ਭੇਟਿਓ ਤੇ ਭਾਗਹੀਣ ਵਸਕਾਰ ਜਿਨ ਸਤ

0: ਅੰਮ੍ਰਿਤਸਰ ਸਤਿਗੁਰ ਸਤ ਵਾਤੀ ਜਿਤ ਨੱਤੇ ਕਊਆ ਹੰਸ ਹੋਵੇ
1: ਸਤਿਗੁਰ
0: ਅੰਮ੍ਰਿਤਸਰ ਦੀ ਅੰਮ੍ਰਿਤ ਗੁਰ ਅੰਮ੍ਰਿਤਸਰ ਨਵਲਾਇਆ ਸਭ

0: ਚੰਦ ਚੜਿਆ ਚੜਿਆ
1: ਕੱਲ ਬੜਾ ਵੱਡਾ ਦਿਹਾੜਾ ਹੈ ਗੁਰੂ ਨਾਨਕ ਆਵੰਦੋ ਨਾਰਾਇਣ ਸਰੂਪ

ਇਹ ਸਮਝ ਲਓ ਕਿ ਨਿਰੰਕਾਰ ਨੇ ਕੱਲ ਦੇ ਦਿਨ ਗੁਰੂ ਨਾਨਕ ਦੇ ਰੂਪ ਵਿੱਚ ਧਰਤੀ ਤੇ ਆਉਣਾ ਕੀਤਾ। ਜਿਨ੍ਹਾਂ ਨੇ ਗੁਰੂ ਨਾਨਕ ਦੇ ਨਾਲ ਪਿਆਰ ਕੀਤਾ ਹੈ, ਉਸ ਪਿਆਰ ਦੀਆਂ ਉਚਾਈਆਂ ਨੂੰ ਛੂਹਿਆ ਹੈ, ਉਹਨਾਂ ਦਾ ਫਿਰ ਬਚਨ ਹੈ ਕਿ ਕੱਲ੍ਹ ਦੇ ਦਿਨ ਕੋਈ ਪਸ਼ੂ ਪੰਛੀ ਪਰਿੰਦਾ ਵੀ ਚੜ੍ਹਾਈ ਕਰ ਜੇ ਤੇ ਦਰਗਾਹ ਦੇ ਬੂਹੇ ਖੁੱਲ੍ਹੇ ਨੇ, ਨਰਕਾਂ ਨੂੰ ਨਹੀਂ ਜਾਂਦਾ।

ਫਿਰਦੇ ਦੇ ਹਨੇਰੇ ਨੂੰ ਮਿਟਾਇਆ, ਚਾਨਣਾ ਕੀਤਾ। ਇਸ ਵੀਰਵਾਰ ਦੇ ਦੀਵਾਨ ਚ ਆ ਕੇ ਥੋੜਾ ਜਿਹਾ ਇਹ ਨਿਸ਼ਾਨਾ ਜ਼ਰੂਰ ਰੱਖਿਓ, ਗੁਰੂ ਨਾਨਕ ਜਿਨ੍ਹਾਂ ਦੇ ਹਿਰਦੇ ਦਾ ਹਨੇਰਾ ਤੂੰ ਮਿਟਾਇਆ, ਕਿਰਪਾ ਕਰ, ਤੇਰੀ ਸੰਗਤ ਚ ਆ ਕੇ ਇਹ ਮੇਰਾ ਵੀ ਹਨੇਰਾ ਮਿਟ ਜਾਵੇ। ਵੀਰਵਾਰ ਕਿਉਂ ਆਉਂਦੇ ਆ ਸੰਗਤ ਵਿੱਚ, ਮਨ ਘੜਿਆ ਜਾਵੇ, ਇਹ ਮਨ ਘੜਿਆ ਜਾਵੇ ਕਿਉਂਕਿ ਮੁੱਲ ਹੀ ਘੜੇ ਹੋਏਗਾ। ਪੱਥਰ ਦੇ ਟੁਕੜੇ ਵੇਖੋ, ਉੱਤੇ ਲੋਕ ਗੰਦਗੀ ਵੀ ਕਰਦੇ ਨੇ, ਮਿੱਟੀ ਵੀ ਪੈਂਦੀ ਏ, ਪਿਸ਼ਾਬ ਵੀ ਕਰਦੇ ਨੇ, ਪਰ ਉਹ ਪੱਥਰ ਦਾ ਟੁਕੜਾ ਜੇ ਘੜਿਆ ਜਾਵੇ ਤੇ ਸਤਸੰਗ ਜੀ ਮੁੱਲ ਪੈ ਜਾਂਦਾ। ਪੱਥਰ ਦਾ ਟੁਕੜਾ ਵੀ ਘੜਿਆ ਜਾਵੇ ਤੇ ਉਹਦਾ ਵੀ ਮੁੱਲ ਪੈ ਜਾਂਦਾ। ਇਹ ਗੁਰੂ ਕੇ ਸਿੱਖ ਸੰਗ ਚ ਆਉਣਾ, ਸਾਡਾ ਮਨ ਘੜਿਆ ਜਾਵੇ, ਇਹ ਮਨ ਦਾ ਹਨੇਰਾ ਮਿਟ ਜੇ, ਇਹਦੀ ਧੁੰਦ ਮਿਟ ਜੇ, ਘੜਿਆ ਜਾਵੇ। ਕਿ ਗੁਰੂ ਨਾਨਕ ਨੇ ਜਿਨ੍ਹਾਂ ਦਾ ਹਨੇਰਾ ਮਿਟਾਇਆ ਹਿਰਦੇ ਦਾ, ਕੋਈ ਬਚਨ ਸਾਡੇ ਵੀ ਪੱਲੇ ਪੈ ਜੇ ਤੇ ਮਨ ਘੜਿਆ ਜਾਏ, ਸਾਡਾ ਵੀ ਹਨੇਰਾ ਮਿਟ ਜੇ। ਦੋ ਸਿੱਖ ਹੋਏ ਨੇ ਜੀ, ਭਾਈ ਫਿਰਨਾ ਤੇ ਭਾਈ ਜੋਤ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚੋਂ ਇਹ ਦਾਤ ਮੰਗੀ ਹੈ ਜੀਵਨ ਸਫਲ ਹੋ ਜੇ। ਮਨ ਟਿਕ ਜਾਵੇ, ਸਵਾਸ ਸਵਾਸ ਨਾਮ ਜਪਣ ਦੀ ਦਾਤ ਮਿਲ ਜਾਵੇ, ਮਨ ਦੀ ਕਲਪਨਾ ਖਤਮ ਹੋ ਜਾਵੇ, ਜੀਵਨ ਸਫਲ ਹੋ ਜਾਵੇ। ਇਹ ਦੋ ਸਿੱਖਾਂ ਨੇ ਜੋਦੜੀ ਕੀਤੀ ਏ ਤੇ ਸਾਧ ਸੰਗਤ ਗੁਰੂ ਨਾਨਕ ਸਾਹਿਬ ਨੇ 6 ਬਚਨ ਇਹਨਾਂ ਸਿੱਖਾਂ ਦੀ ਝੋਲੀ ਚ ਪਾਏ ਨੇ ਹਨੇਰਾ ਮਿਟਾਉਣ ਲਈ, ਹਿਰਦੇ ਦਾ ਕਿਵੇਂ ਮਨ ਟਿਕ ਜੇ, ਕਿਵੇਂ ਜੀਵਨ ਸਫਲ ਹੋ ਜੇ। ਇੱਕ ਬੜਾ ਸੁੰਦਰ ਬਚਨ ਏ ਕਿਸੇ ਸਤਪੁਰਸ਼ ਦਾ, ਕਹਿੰਦੇ ਜੇ ਚਾਹੁੰਦਾ ਇਹ ਕਰਮਾਂ ਦੇ ਬੰਧਨ ਕੱਟੇ ਜਾਣ ਤੇ ਤੈਨੂੰ ਆਪਣੇ ਆਪ ਨੂੰ ਬੰਧਨ ਚ ਪਾਉਣਾ ਪਏਗਾ। ਸਤਨਾਮ, ਬੰਧਨ ਕਟਾਉਣ ਲਈ ਬੰਧਨ ਪਾਉਣਾ ਪਏਗਾ। ਗੁਰੂ ਬੰਧਨ ਕੱਟਣ ਦੇ ਸਮਰੱਥ ਏ, ਪਰ ਜੇ ਤੂੰ ਚਾਹੁੰਦਾ ਬੰਧਨ ਕੱਟੇ ਜਾਣ ਤੈਨੂੰ ਖੁਦ ਨੂੰ ਬੰਧਨ ਵਿੱਚ ਪਾਉਣਾ ਪਏਗਾ। ਕੋਈ ਮਤਲਬ ਜਿਵੇਂ ਇਨਾ ਟਾਈਮ ਗੁਰੂ ਨਾਨਕ ਨੂੰ ਦੇਣਾ, ਬੰਧਨ ਚ ਪਾਉਣਾ ਹੋਵੇ, ਇੰਨਾ ਸਮਾਂ ਸਿਮਰਨ ਕਰਨਾ, ਇਹ ਬੰਧਨ ਪਾਉਣਾ ਪਏ। ਬੰਧਨ ਨੂੰ ਕਟਾਉਣ ਲਈ ਆਪਣੇ ਆਪ ਨੂੰ ਚੰਗੇ ਬੰਧਨ ਚ ਪਾਇਆ, ਕਿਉਂਕਿ ਗੁਰੂ ਨੇ ਕਿਹਾ ਮੈਨੂੰ ਸਿੱਖ ਪਿਆਰਾ ਨਹੀਂ, ਮੈਨੂੰ ਰਹਿਤ ਪਿਆਰੀ। ਜਿਹਨੇ ਆਪਣੇ ਆਪ ਨੂੰ ਰੱਖਿਆ ਰਹਿਤ, ਬੰਧਨ ਟਿਕਾਵਾ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਹਿਬ ਮੈਂ ਉਸ ਕਾ ਚਿਹਰਾ। ਆ ਭਾਈ ਮਰਦਾਨੇ ਨੂੰ ਵੀ ਜਦੋਂ ਬਾਬਾ ਜੀ ਨੇ ਨਾਲ ਲਿਆ ਨਾ, ਤਿੰਨ ਬੰਧਨ ਦਿੱਤੇ ਆ, ਤਿੰਨ ਸ਼ਰਤਾਂ ਦਿੱਤੀਆਂ, ਤਿੰਨ ਬਚਨ, ਤਿੰਨ ਸ਼ਰਤਾਂ। ਮਰਦਾਨੇ ਜੇ ਮੇਰਾ ਜੀਵਨ ਸਾਥੀ ਬਣਨਾ ਹੀ, ਮੇਰੇ ਨਾਲ ਚੱਲਣਾ ਹੀ, ਤੇ ਤਿੰਨ ਸ਼ਰਤਾਂ ਹੀ, ਤਿੰਨ ਬੰਧਨ ਹੀ,

ਕੇਸ ਨਹੀਂ ਕਟਾਣੇ, ਆਖੋ ਸਤਨਾਮ। ਦੂਸਰਾ ਸੀ ਪਿਛਲ ਰਾਤ ਜਾਗਣ, ਇਹ ਤਿੰਨ ਬਚਨ ਮਰਦਾਨੇ ਨਾਲ ਲੈ ਕੇ ਸ਼ਰਤ ਕਰਕੇ ਫਿਰ ਤੋਰਿਆ ਨੂੰ ਜੀਵਨ ਸਾਥੀ। ਆ ਪਿੱਛੇ ਜੇ ਕਈ ਸਰੀਰ ਦਾਸ ਨੂੰ ਕਹਿਣ ਤੁਸੀਂ ਬਾਕੀ ਕੀਰਤਨ ਬੁੱਕ ਕਰ ਲੈਂਦੇ ਹੋ, ਨਾਵਾਂ

ਕਿ ਜਿਸ ਕਮਾਈ ਦੀ ਤੁਸੀਂ ਗੱਲ ਕਰਦੇ ਹੋ ਇਹ ਸਾਡੇ ਵੱਡੇ ਵਡੇਰੇ ਕਰਦੇ ਕਰਦੇ ਖੱਪ ਗਏ ਇਸ ਮਾਇਆ ਨੂੰ।

ਇਸ ਮਾਇਆ ਨੇ ਸਭ ਨੂੰ ਮੋਹ ਰੱਖਿਆ ਹੈ। ਕਿਸੇ ਦਾ ਵੀ ਮਨ ਮਾਇਆ ਤੋਂ ਪਰੇ ਨਹੀਂ ਜਾਂਦਾ। ਤੇ ਕੋਈ ਵਿਰਲਾ ਹੀ ਇਸ ਗੱਲ ਨੂੰ ਬੁੱਝਦਾ ਹੈ, ਸਮਝਦਾ ਹੈ। ਤਾਂ ਪਿਤਾ ਜੀ ਕਹਿਣ ਲੱਗੇ, ਨਾਨਕ ਤੈਨੂੰ ਉਪਦੇਸ਼ ਦੇਣ ਵਾਸਤੇ

ਲਿਆ ਹੀ ਨਹੀਂ। ਉਹ ਇੱਕ ਪਿਤਾ ਸਨ ਔਰ ਪਿਤਾ ਹੀ ਪੂਰੇ ਹੋ ਗਏ। ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਪੁੱਤਰ ਸਮਝਦੇ ਸਨ ਔਰ ਪੁੱਤਰ ਹੀ ਸਮਝਦੇ ਗਏ। ਇਸ ਤੋਂ ਵੱਧ ਕੁਛ ਨਾ ਸਮਝ ਸਕੇ। ਉਸੇ ਘਰ ਵਿੱਚ ਉਹਨਾਂ ਦੀ ਭੈਣ ਬੇਬੇ ਨਾਨਕੀ ਹੈ, ਹੈ ਤਾਂ ਉਸਦਾ ਵੀ ਰਿਸ਼ਤਾ ਭਰਾ ਦਾ, ਪਰ ਉਹ ਪੀਰ ਵੀ ਸਮਝਦੀ ਹੈ, ਗੁਰੂ ਵੀ ਸਮਝਦੀ ਹੈ। ਉਸੇ ਨਗਰ ਵਿੱਚ ਉਸ ਨਗਰ ਦਾ ਮਾਲਕ ਹੈ ਰਾਏ ਬੁਲਾਰ, ਉਹ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਰੱਬ ਦਾ ਰੂਪ ਸਮਝਦਾ ਹੈ, ਪਰ ਮਹਿਤਾ ਕਾਲੂ ਜੀ ਨਹੀਂ ਸਮਝ ਸਕੇ, ਮਾਤਾ ਜੀ ਨਹੀਂ ਸਮਝ ਸਕੇ।

ਅੱਜਕੱਲ ਘੋੜਿਆਂ ਦਾ ਵਪਾਰ ਬੜਾ ਅੱਛਾ ਹੈ। ਪਿਤਾ ਜੀ ਜਿਹੜਾ ਮੈਂ ਵਪਾਰ ਕਰਨਾ ਪਿਆ, ਸੌਦਾਗਰੀ ਕਰਨਾ ਪਿਆ, ਉਸ ਤੋਂ ਵੇਲ ਨਹੀਂ। ਬੇਟਾ ਤੂੰ ਕਿਹੜੀ ਸੌਦਾਗਰੀ ਕਰਨਾ ਪਿਆ, ਮੈਨੂੰ ਤਾਂ ਵਿਹਲਾ ਹੀ ਨਜ਼ਰ ਆਉਂਦਾ, ਔਰ ਨਾ ਤੇਰੀਆਂ ਗੱਲਾਂ।

ਜੇ ਹੋਰ ਕੋਈ ਕੰਮ ਨਹੀਂ ਕਰਨਾ ਤਾਂ ਨੌਕਰੀ ਕਰ ਲੈ। ਤੈਨੂੰ ਮੈਂ ਕੋਈ ਨੌਕਰੀ ਦਿਵਾ ਦਿੰਦਾ ਹਾਂ।

ਚੜਿਆ ਸੋਧਣ ਧਰ ਕੁਲਕਾਈ ਜਦੋਂ ਬੇਬੇ ਨਾਨਕੀ ਨੇ ਦੋਨੋਂ ਸਾਹਿਬਜ਼ਾਦਿਆਂ ਨੂੰ ਅੱਗੇ ਕੀਤਾ ਸੀ ਤਾਂ ਗੁਰੂ ਜੀ ਨੇ ਆਖਿਆ ਸੀ ਕਿ ਜੇਕਰ ਲਾਲ ਸਭ ਰੱਬ ਦੇ ਦੁਖੀ ਦਿਸਣ ਕਰਾਂ ਕੀ ਮੈਂ ਦੋਹਾਂ ਦੁਲਾਰਿਆਂ ਇਸ ਵੇਲੇ ਮੈਨੂੰ ਉਸ ਵਾਹਿਗੁਰੂ ਪਰਮਾਤਮਾ ਦੇ ਲਾਲ ਜੋ ਇਨਸਾਨ ਪੈਦਾ ਕੀਤੇ ਨੇ ਉਸਦੇ ਪੁੱਤਰ ਨੇ ਉਸਦੇ ਬੱਚੇ ਨੇ ਇਹ ਸਭ ਦੁਖੀ ਦਿਸ ਰਹੇ ਨੇ

mayadır. ਔਰ ਢੰਡੋਰਾ ਪਿਟਵਾ ਦਿੱਤਾ ਸੀ ਕਿ ਕਿਸੇ ਕੋਲੋਂ ਇੱਕ ਵੀ ਪੈਸਾ ਨਿਕਲ ਆਇਆ ਤਾਂ ਉਸ ਨੂੰ ਸਜ਼ਾਏ ਮੌਤ ਹੋ ਜਾਵੇਗੀ ਤੇ ਕਾਰੋ ਦੇ ਕਹਿਰ ਤੋਂ ਸਭ ਡਰਦੇ ਸਨ। ਕੁਛ ਦਿਨ ਜਦੋਂ ਕੋਈ ਪੈਸਾ ਨਾ ਆਇਆ

ਤਾਂ ਗੁਰੂ ਜੀ ਦਾ ਤਰੀਕਾ ਭਾਈ ਮਰਦਾਨਾ ਜੀ ਨੂੰ ਆਖਿਆ ਮਰਦਾਨਿਆਂ ਦੋ ਝੋਲੇ ਲਿਆ ਫਕੀਰਾਂ ਵਾਲਾ ਵੇਸ ਧਾਰਨ ਕੀਤਾ ਹੋਇਆ ਤੇ ਉਸ ਇਲਾਕੇ ਵਿੱਚ ਤਾਂ ਬਾਬਾ ਜੀ ਨੂੰ ਜਿਹੜਾ ਤੱਕਦਾ ਸੀ ਇਹ ਸੋਚਦਾ ਸੀ ਕਿ ਮੁਸਲਮਾਨ ਫਕੀਰ ਹੈ ਐਸਾ ਭੇਸ ਬਣਾਇਆ ਸੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਮੱਕੇ ਗਏ ਨੇ ਨੀਲ ਬਸਤਰ ਧਾਰੇ ਬਨਵਾਰੇ ਆਸਾ ਹੱਥ ਕਿਤਾਬ ਕੱਛ ਪੂਜਾ ਬਾਂਗ ਮੁਸੱਲਾ ਧਾਰੇ ਇਹੋ ਜਿਹਾ ਵੇਸ ਬਣਾਇਆ ਸੀ ਬਾਬਾ ਜੀ ਕਿਉਂਕਿ ਬਾਬਾ ਜੀ ਆਪ

ਵਾਲਾ ਦੇਸ਼ ਠੀਕਰੀਆਂ ਇਕੱਠੀਆਂ ਕਰ ਰਿਹਾ, ਝੋਲੇ ਭਰ ਰਹੇ ਨੇ ਠੀਕਰੀਆਂ, ਭਿਕਸ਼ਾ ਮੰਗ ਰਹੇ ਹੋਣ ਤਾਂ ਜੱਚਦਾ ਵੀ ਹੈ, ਪਰ ਇਹ ਫਕੀਰ ਠੀਕਰੀਆਂ ਇਕੱਠੀਆਂ ਕਰ ਰਹੇ ਨੇ। ਰੁਕਿਆ ਪੁੱਛਿਆ, ਆਖਿਆ ਵੀ ਬੜੀ ਹੈਰਾਨੀ ਦੀ ਗੱਲ ਹੈ, ਤੁਸੀਂ ਫਕੀਰਾਂ ਵਾਲਾ ਵੇਸ ਧਾਰਨ ਕਰਕੇ ਠੀਕਰੀਆਂ ਇਕੱਠੀਆਂ ਕਰ ਰਹੇ, ਇਹ ਕਰਨੀਆਂ ਕੀ ਨੇ? ਗੁਰੂ ਜੀ ਕੀ ਚਾਹੁੰਦੇ ਸਨ? ਇਹੀ ਤਾਂ ਸਮਾਂ ਬਣਾਉਣਾ ਚਾਹੁੰਦੇ ਸਨ ਔਰ ਬਣ ਗਿਆ। ਗੁਰੂ ਜੀ ਦਾ ਢੰਗ ਵੀ ਐਸਾ ਹੁੰਦਾ ਸੀ, ਜਦੋਂ ਗੰਗਾ ਜੀ ਗਏ ਤਾਂ ਜਿੱਥੇ ਚੜ੍ਹਦੇ ਵੱਲ ਨੂੰ ਪਾਣੀ ਦੇ ਰਹੇ ਸਨ, ਗੁਰੂ ਜੀ ਪੱਛਮ ਨੂੰ ਪਾਣੀ ਦੇਣ ਲੱਗ ਪਏ, ਸੂਰਜ ਲਹਿੰਦੇ ਵੱਲ ਪਾਣੀ ਦੇਣ ਲੱਗ ਪਏ। ਤਰੀਕਾ ਹੈ ਸਮਝਾਉਣ ਦਾ ਕਿ ਕੋਈ ਸਵਾਲ ਤਾਂ ਕਰੇ, ਫਿਰ ਮੈਂ ਜਵਾਬ ਦੇਵਾਂ। ਕਾਰੂ ਨੇ ਵੀ ਸਵਾਲ ਕੀਤਾ ਕਿ ਕੀ ਕਰਨੀਆਂ ਨੇ? ਗੁਰੂ ਸਾਹਿਬ ਕਹਿਣ ਲੱਗੇ, ਇਹ ਠੀਕਰੀਆਂ ਜਦੋਂ ਮੈਂ ਮਰ ਕੇ ਜਾਵਾਂਗਾ ਨਾ, ਉਸ ਪ੍ਰਭੂ ਦੀ ਦਰਗਾਹ ਵਿੱਚ ਇਹ ਨਾਲ ਲੈ ਜਾਵਾਂਗਾ, ਇਸ ਲਈ ਮੈਂ ਠੀਕਰੀਆਂ ਹੀ ਇਕੱਠੀਆਂ ਕਰਦਾ ਰਹਿੰਦਾ ਹਾਂ ਜਦੋਂ ਇਹ ਸੁਰਤ ਸੰਭਾਲੀ ਹੈ। ਬੜੇ ਭੰਡਾਰ ਭਰੇ ਨੇ ਠੀਕਰੀਆਂ, ਇਹ ਮੈਂ ਨਾਲ ਲੈ ਜਾਣੀਆਂ ਨੇ। ਤਾਂ ਕਾਰੂ ਨੇ ਠਹਾਕਾ ਮਾਰਿਆ, ਜ਼ੋਰ ਦੀ ਹੱਸਿਆ, ਕਹਿਣ ਲੱਗਿਆ ਅੱਜ ਤੱਕ ਤੂੰ ਠੀਕਰੀਆਂ ਵੀ ਲਗਿਆ ਹੈ ਉਸ ਦਰਗਾਹ ਵਿੱਚ? ਤਾਂ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਮੈਂ ਤਾਂ ਸੁਣਿਆ ਹੈ ਕਿ ਇਸ ਦੇਸ਼ ਦਾ ਬਾਦਸ਼ਾਹ ਕਾਰੂ, ਜਿਸਨੇ 40 ਬੰਨ ਜੋੜ ਰੱਖੇ ਨੇ, ਉਸਨੇ ਵੀ ਨਾਲ ਲਗਾਣੇ ਨੇ। ਤਾਂ ਕਾਰੂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਜ਼ਮੀਨ ਖਿਸਕਣ ਲੱਗੀ ਕਾਰੂ ਦੇ ਪੈਰਾਂ ਥੱਲੇ। ਉਸਨੇ ਸੋਚਿਆ ਕਿ ਅੱਜ ਤੱਕ ਇਤਨਾ ਲਾਜਵਾਬ ਕਿਸੇ ਨੇ ਨਹੀਂ ਸੀ ਕੀਤਾ। ਸਮਝ ਤਾਂ ਆਈ ਪਰ ਬਈ ਮੈਲ ਬੜੀ ਲੱਗੀ ਸੀ, ਇਤਨੀ ਜਲਦੀ ਨਹੀਂ ਲੈ ਸਕਦਾ। ਔਰ ਬਾਬਾ ਜੀ ਦਾ ਚਿਹਰਾ ਦਰਸ਼ਨ ਕਰਕੇ ਇਤਨਾ ਆਨੰਦਿਤ ਹੋਇਆ, ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਆਓ ਮੇਰੇ ਮਹਿਲਾਂ ਵਿੱਚ। ਮਹਿਲਾਂ ਵਿੱਚ ਚਲੇ ਗਏ, ਰੋਜ਼ ਸਤਸੰਗ ਹੋਣ ਲੱਗਾ। ਤਾਂ ਗੁਰੂ ਜੀ ਉਸ ਨੂੰ ਉਪਦੇਸ਼ ਕਰਦੇ ਨੇ ਰੋਜ਼, ਉਸ ਦੇ ਮਨ ਦੀ ਮੈਲ ਲਹਿੰਦੀ ਹੈ, ਮੂਤ ਪਲੀਤੀ ਕੱਪੜ ਹੋਏ, ਜੇ ਸਾਬੂਣ ਲਈਏ ਉਹ ਧੋਏ, ਭਰੀਏ ਮੱਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਜਿਉਂ ਜਿਉਂ ਬਾਬਾ ਜੀ ਦੀ ਸੰਗਤ ਕਰਦਾ ਮੈਲ ਲੈਂਦੀ। ਇੱਕ ਦਿਨ ਗੁਰੂ ਜੀ ਕਹਿਣ ਲੱਗੇ, ਕਾਰੂ ਹੁਣ ਅਸੀਂ ਜਾਣਾ ਹੈ। ਮਿੱਤਰਤਾ ਦੀ ਇੱਕ ਨਿਸ਼ਾਨੀ, ਇਹ ਲੈ ਫੜ ਸੂਈ, ਇਹ ਸੂਈ ਇਹ ਮਿੱਤਰਤਾ ਦੀ ਨਿਸ਼ਾਨੀ ਹੈ, ਸਾਂਭ ਕੇ ਰੱਖੀ। ਉਸਨੇ ਪਕੜ ਲਈ, ਕਹਿੰਦਾ ਜੀ ਬੜੀ ਮਿਹਰ ਕੀਤੀ, ਨਿਸ਼ਾਨੀ ਦਿੱਤੀ। ਗੁਰੂ ਜੀ ਕਹਿਣ ਲੱਗੇ, ਪਰ ਇਹ ਨਿਸ਼ਾਨੀ ਅਸੀਂ ਤੇਰੇ ਤੋਂ ਲੈ ਲੈਣੀ ਹੈ। ਕਦੋਂ ਲੈਣੀ ਹੈ? ਗੁਰੂ ਜੀ ਕਹਿਣ ਲੱਗੇ, ਜਦੋਂ ਮਰ ਕੇ ਪਹੁੰਚਾਂਗੇ ਉਸ ਦਰਗਾਹ ਵਿੱਚ, ਉਸ ਖੁਦਾਵਾਂ ਦੀ ਦਰਗਾਹ ਚ ਜਦੋਂ ਤੂੰ ਪਹੁੰਚੇਗਾ ਨਾ, ਇਹ ਸੂਈ ਲੈ ਲਾ ਆਵੀਂ ਤੇ ਮੇਰੀ ਸੂਈ ਮੈਨੂੰ ਉੱਥੇ ਵਾਪਸ ਕਰ ਦੇ। ਉਹ ਕਹਿਣ ਲੱਗਾ, ਜੀ ਮੈਂ ਮਰ ਕੇ ਸੂਈ ਤਾਂ ਨਹੀਂ ਲਿਜਾ ਸਕਦਾ, ਇਹ ਬਚਨ ਝੂਠਾ ਕਿਵੇਂ ਕਰਾਂ ਤੁਹਾਡੇ ਨਾਲ, ਵਾਅਦਾ ਕਿਵੇਂ ਕਰਾਂ, ਮੈਂ ਸੂਈ ਨਹੀਂ ਲਿਜਾ ਸਕਦਾ। ਕਿਉਂ? ਗੁਰੂ ਜੀ ਕਹਿਣ ਲੱਗੇ, ਕਾਰੂ ਇਹ 40 ਗੰਜ ਲੈ ਜਾਵੇ, ਇਹ ਜਿਹੜੀ ਜੋੜੀ ਹੈ ਮਾਇਆ, ਗਰੀਬਾਂ ਦੀਆਂ ਝੁੱਗੀਆਂ ਵਿੱਚੋਂ ਵੀ ਕੱਢ ਲਈ ਹੈ, ਮਰਿਆਂ ਦੀਆਂ ਕਬਰਾਂ ਵਿੱਚੋਂ ਵੀ ਕੱਢ ਲਈ ਹੈ, ਇਹ ਨਾਲ ਲੈ ਜਾਵੇਗਾ? ਸੂਈ ਤਾਂ ਲਿਜਾ ਨਹੀਂ ਸਕਦਾ। ਸਮਝ ਆ ਗਈ, ਚਰਨ ਫੜ ਲਏ, ਰੋਣ ਲੱਗ ਪਿਆ, ਆਖਿਆ ਗਰੀਬ ਨਿਵਾਜ ਕਿਰਪਾ ਕਰੋ,

ਉਹ ਕਹਿਣ ਲੱਗਾ ਜੀ ਆਪਣੀ ਮੁਕਤੀ ਆਪਣੇ ਪਾਸ ਰੱਖੋ, ਮੇਰੇ ਪੁੱਤਰ ਹਾਲੇ ਬੱਚੇ ਨੇ, ਜਵਾਨੀ ਦੀ ਮਸਤੀ ਵਿੱਚ ਤੁਰੇ ਫਿਰ ਗਏ, ਇਹ ਕਮਾ ਨਹੀਂ ਸਕਦੇ ਖਾ ਨਹੀਂ ਸਕਦੇ। ਤੇ ਗੁਰਮੁਖੋ ਹਰ ਇੱਕ ਬਜ਼ੁਰਗ ਨੂੰ ਹਰ ਇੱਕ ਪਿਤਾ ਨੂੰ ਇਹ ਭਰਮ, ਦੇਖੋ ਜਿਨ੍ਹਾਂ ਦੇ ਸਿਰ ਤੇ ਪਿਤਾ ਨਹੀਂ ਰਹੇ ਉਹਨਾਂ ਦੀ ਵੀ ਰੋਟੀ ਚੱਲ ਰਹੀ, ਉਹ ਵੀ ਕਮਾਉਣਗੇ ਉਹ ਵੀ ਖਾਣਗੇ ਔਰ ਖਾਂਦੇ। ਇੱਕ ਭਰਮ ਹੈ, ਵਹਿਮ ਹੈ, ਮੁਖਾਲਤ ਹੈ। ਹਰ ਇੱਕ ਪਿਤਾ ਸੋਚਦਾ ਹੈ ਕਿ ਮੈਂ ਹੀ ਕਮਾ ਕੇ ਦਿੰਦਾ, ਮੇਰੇ ਪੁੱਤਰ ਤਾਂ ਐਸੀ। ਗੁਰੂ ਜੀ ਕਹਿਣ ਲੱਗੇ, ਚੰਗਾ ਵੇ ਬਜ਼ੁਰਗਾ, ਸਾਡਾ ਤੇਰੇ ਨਾਲ ਵਚਨ ਹੋਇਆ, ਅਸੀਂ ਟੁੱਟੇ ਹਾਂ, ਤੈਨੂੰ ਮੁਕਤੀ ਜ਼ਰੂਰ ਦੇਣੀ।

ਹੁਣ ਉਹ ਨੌਜਵਾਨ ਪੁੱਤਰ ਨੇ ਉਹਨਾਂ ਨੇ ਸੇਵਾ ਕੀਤੀ, ਪੁੱਛਿਆ ਤੁਹਾਡਾ ਬਜ਼ੁਰਗ ਕਿੱਥੇ? ਕਹਿਣ ਲੱਗੇ ਜੀ ਜਿਸ ਦਿਨ ਤੁਸੀਂ ਆਏ ਸੀ ਥੋੜੇ ਦਿਨ ਬਾਅਦ ਸ੍ਰੀ

ਚਰਲੋਕੀ ਦੇ ਮਾਲਕ ਦਿਵ ਦ੍ਰਿਸ਼ਟੀ ਨਾਲ ਵੇਖਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਬਜ਼ੁਰਗ ਹਾਲੇ ਬਾਹਰ ਨਹੀਂ ਜਾ ਸਕਦਾ। ਮੋਹਰੀਆਂ ਤੜਾਵਾਂ ਇਤਨੀਆਂ ਜ਼ਬਰਦਸਤ ਵਧੀਆਂ ਹੋਈਆਂ ਨੇ ਬਈ ਜਿਨ੍ਹਾਂ ਦਾ ਮੋਹ ਇਤਨਾ ਜ਼ਿਆਦਾ ਵਧਿਆ ਰਹਿੰਦਾ ਉਹੀ ਫਿਰ ਪ੍ਰੇਤ ਬਣ ਕੇ ਉਹਨਾਂ ਹੀ ਘਰਾਂ ਵਿੱਚ ਰਹਿ ਜਾਂਦੇ ਨੇ।

ਕਿ ਇਹਨਾਂ ਦੀ ਪੰਜਾਲੀ ਵਿੱਚ ਬੈਲ ਬਣ ਕੇ ਜੁਪਿਆ ਹੋਇਆ ਖੇਤੀ ਕਰ ਰਿਹਾ ਹੈ ਔਰ ਆਪਣੇ ਪੁੱਤਰਾਂ ਦੀਆਂ ਸੋਟੀਆਂ ਪੁਰਾਣੀਆਂ ਖਾ ਰਿਹਾ। ਗੁਰੂ ਜੀ ਉਸ ਪੰਜਾਲੀ ਵਿੱਚ ਜੁਪੇ ਹੋਏ ਬੈਲ ਦੇ ਪਾਸ ਗਏ, ਸਿਰ ਤੇ ਹੱਥ ਰੱਖਿਆ, ਮਿਹਰ ਕੀਤੀ। ਉਸ ਨੂੰ ਆਖਿਆ, ਕਿਉਂ ਬਈ ਹੁਣ ਤਾਂ ਮੋਹ ਦੀਆਂ ਚੋਟਾਂ ਖਾ ਰਹੇ ਨੇ, ਹੁਣ ਤਾਂ ਇਹਨਾਂ ਪੁੱਤਰਾਂ ਦੀਆਂ ਪੁਰਾਣੀਆਂ ਖਾ ਰਹੇ ਨੇ, ਹੁਣ ਹੀ ਮੁਕਤ ਹੋ ਜਾ। ਉਸਨੇ ਸਿਰ ਮਾਰ ਦਿੱਤਾ। ਉਸਦੀ ਆਤਮਾ ਚੋਂ ਆਵਾਜ਼ ਆਈ ਕਿ ਜਿਤਨੇ ਦਾ ਮੈਂ ਮਰਾਂਗਾ ਉਤਨੇ ਦਾ ਇਹਨਾਂ ਨੂੰ ਹੋਰ ਲੈਣਾ ਪਵੇਗਾ। ਕੋਈ ਮਰ ਕੇ ਬੈਲ ਬਣੇ ਇਹ ਤਾਂ ਬਾਬਾ ਜੀ ਦੀ ਨਜ਼ਰ ਵੇਖ ਸਕਦੇ, ਪਰ ਅਸੀਂ ਇਤਨਾ ਜ਼ਰੂਰ ਵੇਖਿਆ ਕਿ ਮਨੁੱਖਾ ਜਨਮ ਵਿੱਚ ਰਹਿੰਦਿਆਂ ਹੋਇਆਂ ਬਦੋ ਬਦੀ ਪੁੱਤਰਾਂ ਦੀ ਗ੍ਰਸਤੀ ਪੰਜਾਲੀ ਵਿੱਚ ਸਿਰ ਜ਼ਰੂਰ ਦੇ ਰੱਖਦੇ ਨੇ ਔਰ ਧੀਆਂ ਪੁੱਤਰਾਂ ਦੇ ਮੋਹ ਦੀਆਂ ਚੋਟਾਂ ਖਾਂਦੇ ਨੇ ਸਾਰੀ ਉਮਰਾਂ ਇਵੇਂ। ਉਹ ਤਾਂ ਬੈਲ ਬਣ ਕੇ ਹੀ ਬੈਲ ਦੀ ਜੂਨ ਭੋਗ ਰਿਹਾ ਸੀ, ਇੱਥੇ ਅਸੀਂ ਮਨੁੱਖ ਵੇਖੀ ਨੇ ਜਿਹੜੇ ਬੈਲ ਦੀ ਜੂਨ ਭੋਗ ਰਹੇ ਨੇ। ਬਦੋ ਬਦੀ ਪੰਜਾਲੀ ਵਿੱਚ ਸਿਰ ਦੇ ਰੱਖਣਾ ਤਾਂ ਬੈਲ ਦੀ ਜੂਨ ਹੈ, ਮਨੁੱਖਾ ਦੀ। ਗੁਰੂ ਜੀ ਨੇ ਤਾਂ ਆਖਿਆ ਕਿ ਮੁਕਤ ਹੋ ਜਾ, ਬਸ ਕੋਈ ਜ਼ਿਆਦਾ ਚਿੰਤਾ ਨਾ ਕਰ, ਇਹ ਆਪੇ ਕਮਾਉਣਗੇ ਖਾਣਗੇ। ਪਰ ਐਸੀ ਕਿਸੇ ਵਿੱਚ ਬੇਫਿਕਰੀ ਨਹੀਂ ਆ, ਐਸਾ ਮਾਰਗ ਐਸੀ ਪੂਰੀ ਸ਼ਾਂਤੀ ਵੀ ਕਿਸੇ ਦੇ ਹੱਥ ਵਿੱਚ ਨਹੀਂ। ਸਭ ਅਸ਼ਾਂਤ ਨੇ ਆਪਣੇ ਧੀਆਂ ਪੁੱਤਰਾਂ ਕਰਕੇ, ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦੀਸੇ ਕੋਈ। ਇਸ ਮੋਹ ਦੀਆਂ ਕੜਾਵਾਂ ਚ ਵੱਜਿਆ ਹੋਇਆ ਇਨਸਾਨ, ਗੁਰੂ ਸਾਹਿਬ ਕਹਿੰਦੇ ਨੇ ਕੋਈ ਸੁਖੀ ਦਿਸ ਹੀ ਨਹੀਂ ਰਿਹਾ ਮੈਂ। ਤਾਂ ਗੁਰੂ ਜੀ ਫਿਰ ਚਲੇ ਗਏ। ਭਾਈ ਮਰਦਾਨਾ ਜੀ ਹੱਸਦੇ ਨੇ, ਸੱਚੇ ਪਾਤਸ਼ਾਹ ਇਹ ਬੈਲ ਬਣ ਕੇ ਚੋਟਾਂ ਖਾ ਰਿਹਾ ਪਰ ਇਸਨੇ ਮੁਕਤੀ ਫਿਰ ਵੀ ਨਹੀਂ ਲਈ। ਗੁਰੂ ਜੀ ਕਹਿੰਦੇ ਨੇ

ਕੁਛ ਦੇਰ ਬਾਅਦ ਫਿਰ ਆਏ। ਉਸਦੇ ਪੁੱਤਰ ਮੇਰੇ ਪੁੱਛਿਆ ਬਈ ਉਹ ਬੈਲ ਕਿੱਥੇ? ਕਹਿਣ ਲੱਗੇ ਜੇ ਤੁਸੀਂ ਗਏ ਤਾਂ ਦੂਸਰੇ ਦਿਨ ਚੜਾਈ ਕਰੇਗਾ। ਇਹ ਗੁਰੂ ਜੀ ਦਾ ਕੌਤਕ ਸੀ, ਉਸਦਾ ਬੇੜਾ ਪਾਰ ਕਰਨਾ ਸੀ, ਨਹੀਂ ਤਾਂ ਪਤਾ ਨਹੀਂ ਕਿਤਨੇ ਕਿਤਨੇ ਵਰੇ ਬੈਲ ਦੀਆਂ ਜੋਨਾਂ ਭੋਗਦਾ, ਕਿਤਨੀਆਂ ਚੋਟਾਂ ਖਾਂਦਾ। ਬਈ ਸੱਚੇ ਪਾਤਸ਼ਾਹ ਟੁੱਟ ਪਏ ਸੀ ਉਸ ਖਾ ਮਖਾ ਪਾਰ ਕਰਨ ਵਾਲੀ ਗੱਲ ਸੀ। ਜਿਸ ਦਿਨ ਸਤਿਗੁਰੂ ਦਿਆਲ ਹੋ ਜਾਵੇ ਫਿਰ ਉਸਨੂੰ ਪਾਪ ਗੁਣ ਨਹੀਂ ਵੇਖਦਾ, ਗੁਣ ਔਗੁਣ ਨਹੀਂ ਵੇਖਦਾ। ਗੁਰੂ ਜੀ ਦਿਆਲ ਹੋ ਗਏ, ਫਿਰ ਪਹੁੰਚੇ, ਪੁੱਛਿਆ ਉਹ ਬੈਲ ਕਿੱਥੇ? ਕਹਿਣ ਲੱਗੇ ਜੀ ਚੜਾਈ ਕਰ ਗਿਆ, ਮਰ ਗਿਆ ਸੀ। ਗੁਰੂ ਜੀ ਨੇ ਦਿੱਧ ਦ੍ਰਿਸ਼ਟੀ ਨਾਲ ਵੇਖਿਆ ਕਿ ਹੁਣ ਤਾਂ ਘਰ ਅੰਦਰ ਪੁੱਤਰ ਬਣ ਕੇ ਪਹਿਰਾ ਦੇ ਗਿਆ, ਬੈਲ ਦੀ ਜੋਨ ਤੋਂ ਕੁੱਤੇ ਦੀ ਜੋਨ ਚ ਆ ਗਿਆ। ਮਰਦਾਨਿਆਂ ਹੁਣ ਤਾਂ ਆਪਾਂ ਨੂੰ ਘਰ ਜਾਣਾ ਪਵੇਗਾ, ਕਿਉਂ ਗਰੀਬ ਨਿਵਾਜ਼? ਮਰਦਾਨਿਆਂ ਹੁਣ ਤਾਂ ਉਹ ਬਿਰਗ ਕੁੱਤਾ ਬਣ ਕੇ ਪਹਿਰਾ ਦਿੰਦਾ ਹੈ, ਘਰ ਵਿੱਚ ਰਹਿੰਦਾ। ਚੱਲ ਪਏ ਘਰ ਨੂੰ, ਆਏ ਪ੍ਰਸ਼ਾਦੇ ਦੀ ਬੁਰਕੀ ਪਾਈ, ਕੁੱਤਾ ਨੇੜੇ ਆਇਆ। ਗੁਰੂ ਜੀ ਨੇ ਸਿਰ ਤੇ ਹੱਥ ਰੱਖਿਆ, ਉਸ ਨੂੰ ਸੋਝੀ ਹੋ ਗਈ ਕਿ ਮੈਂ ਕੌਣ ਹਾਂ ਤੇ ਇਹ ਕੌਣ ਹਾਂ। ਗੁਰੂ ਜੀ ਨੇ ਆਖਿਆ ਕਿਉਂ ਬਈ? ਮੋਹ ਦੀਆਂ ਚੋਟਾਂ ਖਾਂਦਾ ਖਾਂਦਾ ਇਤਨੀ ਗੰਦੀ ਜੂਨ ਵਿੱਚ ਪਹੁੰਚ ਗਏ, ਹੁਣ ਤੇਰਾ ਪਾਰੋ ਤਾਰਾ ਕਰ ਦੇਈਏ। ਉਸਦੀ ਆਤਮਾ ਚੋਂ ਆਵਾਜ਼ ਆਈ, ਮੈਨੂੰ ਹਾਲੇ ਮੁਕਤੀ ਦੀ ਲੋੜ ਨਹੀਂ, ਇਹ ਮੇਰੇ ਪੁੱਤਰ ਬੜੇ ਅਵੇਸਲੇ ਨੇ, ਇਹ ਬੜੇ ਅਵੇਸਲੇ ਨੇ ਪੁੱਤਰ ਮੇਰੇ, ਦਿਨ ਭਰ ਰਾਤ ਸਾਰੀ ਸੁੱਤੇ ਰਹਿੰਦੇ ਨੇ, ਅੱਧੇ ਦਿਨ ਹੋਏ ਤੱਕ ਜਾਗਦੇ ਨੇ। ਪਿਛਵਾੜਾ ਨੰਗਾ ਹੈ, ਚੋਰ ਤਾਂ ਇੱਕ ਰਾਤ ਚ ਲੁੱਟ ਕੇ ਲੈ ਜਾਣ ਜੇ ਮੈਂ ਪਹਿਰਾ ਨਾ ਦੇ। ਸਾਰੇ ਬਜ਼ੁਰਗਾਂ ਨੂੰ ਐਸਾ ਹੀ ਖਦਸ਼ਾ ਰਹਿੰਦਾ ਹੈ, ਭਾਵੇਂ ਕੋਈ ਕੁੱਤੇ ਦੀ ਜੋਨ ਵਿੱਚ ਜਾਵੇ ਜਾਂ ਨਾ ਜਾਵੇ, ਪਰ ਮਨੁੱਖ ਜਾਮੇ ਵਿੱਚ ਹੀ ਪਹਿਰਾ ਹੀ ਤਾਂ ਦਿੰਦੇ ਨੇ ਕਈ ਬਜ਼ੁਰਗ ਪੁੱਤਰਾਂ ਧੀਆਂ ਨੂੰ, ਵਿਹਲ ਨਹੀਂ ਕਹਿ ਦਿੰਦੇ ਨੇ ਬੱਚਿਆਂ ਦਾ ਧਿਆਨ ਰੱਖਣਾ, ਫਿਰ ਕਹਿ ਦਿੰਦੇ ਨੇ ਹੁਣ ਬੱਚਿਆਂ ਨੂੰ ਛੁੱਟੀਆਂ ਨੇ, ਅਸੀਂ ਘੁੰਮ ਫਿਰ ਆਈਏ, ਤੁਸੀਂ ਘਰ ਖਿਆਲ ਰੱਖਣਾ। ਪਹਿਰੇ ਤੋਂ ਸਿਵਾ ਡਿਊਟੀ ਕਿਹੜੀ ਰਹਿ ਜਾਂਦੀ? ਪਹਿਰਾ ਹੀ ਦਿੰਦਾ ਹੈ, ਪਰ ਉਹੋ ਜਿਹੇ ਬਜ਼ੁਰਗਾਂ ਨੂੰ ਵੀ ਕਹੀਏ ਕਿ ਹੁਣ ਨਿਤਨੇਮ ਕਰਿਆ ਕਰੋ, ਤਾਂ ਉਹਨਾਂ ਦੇ ਪਾਸ ਵੀ ਸਮਾਂ ਨਹੀਂ। ਕਿਉਂਕਿ ਇਨ ਮਾਇਆ ਜਗ ਮੋਹ। ਗੁਰੂ ਜੀ ਕਹਿਣ ਲੱਗੇ ਚੰਗਾ ਬਾਈ ਤੇਰੀ ਮਰਜ਼ੀ, ਹੋਰ ਚੋਟਾਂ ਖਾ ਲਈ। ਫਿਰ ਗਏ, ਕਾਫੀ ਸਮੇਂ ਬਾਅਦ ਆਏ। ਗੁਰੂ ਜੀ ਨੇ ਪੁੱਛਿਆ ਬਈ ਉਹ ਕੁੱਤਾ ਕਿੱਥੇ ਜਿਹੜਾ ਘਰ ਵਿੱਚ? ਆਖਿਆ ਜੀ ਤੁਸੀਂ ਗਏ ਤੇ ਥੋੜੇ ਦਿਨ ਬਾਅਦ ਸਰੀਰ ਛੱਡ ਗਿਆ ਸੀ। ਗੁਰੂ ਜੀ ਨੇ ਦਿਵ ਦ੍ਰਿਸ਼ਟੀ ਨਾਲ ਵੇਖਿਆ ਕਿ ਕੁੱਤੇ ਤੋਂ ਮਰ ਕੇ ਉਸਦੀ ਆਤਮਾ ਇੱਕ ਸਰਪ ਵਿੱਚ ਪ੍ਰਵੇਸ਼ ਕੀਤੀ, ਸੱਪ ਬਣਿਆ ਹੋਇਆ ਸੀ। ਉਹ ਇੱਕ ਵਾਰ ਭੰਗੂੜੇ ਵਿੱਚ ਖੇਲਦੇ ਬੱਚੇ ਵੱਲ ਜਾ ਰਿਹਾ ਸੀ, ਪੜੋਸੀਆਂ ਨੇ ਮਾਰਿਆ। ਬਾਣੀ ਚ ਲਿਖਿਆ ਹੈ ਕਿ ਅੰਤ ਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਐਸਾ ਚਿੰਤਨ ਕਰਦਿਆਂ ਹੋਇਆਂ ਮੌਤ ਹੋ ਜਾਵੇ, ਪੈਸਾ ਪੈਸਾ ਸਿਮਰਦਿਆਂ ਮੌਤ ਹੋ ਜਾਵੇ, ਤਾਂ ਕਹਿੰਦੇ ਨੇ ਸਰਪ ਜੋਨ ਵੱਲ ਵੱਲ ਆਉਂਦਾ, ਉਸਨੂੰ ਸੱਪ ਦੀ ਜੋਨ ਲੈਣੀ ਪਵੇਗੀ। ਤੇ ਦੂਸਰੀ ਗੱਲ, ਗੁਰੂ ਸਾਹਿਬਾਂ ਨੇ ਸਹਿਸਕ੍ਰਿਤੀ ਦੇ ਸਲੋਕਾਂ ਵਿੱਚ ਇਹ ਦੱਸ ਦਿੱਤਾ ਕਿ ਜਿਸ ਨੇ ਗੁਰੂ ਨਹੀਂ ਧਾਰਨ ਕੀਤਾ ਉਸਨੂੰ ਵੀ ਇਹਨਾਂ ਜੋਨਾਂ ਵਿੱਚ ਜਾਣਾ ਪਵੇਗਾ। ਗੁਰਮੰਤਰ ਹੀਣ ਜੋ ਪ੍ਰਾਣੀ, ਤਿਰਗੰਤ ਜਨਮ ਪ੍ਰਿਸ਼ਨ ਹੈ, ਕੂਕਰੈ ਸੂਕਰੈ ਗਰਦ ਵੈ ਕਾਕੈ ਸਰਪ ਨੈ ਕੁਲ ਖਲ। ਕੁੱਤਾ ਬਣਨਾ ਪਵੇਗਾ, ਸੂਰ ਬਣਨਾ ਪਵੇਗਾ, ਠੂਟਾ ਬਣਨਾ ਪਵੇਗਾ, ਸਰਪ ਬਣਨਾ ਪਵੇਗਾ, ਕਾਂ ਬਣਨਾ ਪਵੇਗਾ, ਐਸੀਆਂ ਜੋਨਾਂ ਵਿੱਚ ਜਾਣਾ ਪਵੇਗਾ।
ਜਿਸ ਨੇ ਗੁਰੂ ਨਹੀਂ ਧਾਰਨ ਕੀਤਾ। ਬਈ ਗੁਰੂ ਵੀ ਧਾਰਨ ਕਰੋ, ਜਿਤਨੀ ਦੇਰ ਗੁਰੂ ਨਹੀਂ ਧਾਰਨ ਕਰਦੇ ਤਾਂ ਸਿੱਖੀ ਨਹੀਂ ਕਮਾ ਸਕਦੇ। ਸਿੱਖੀ ਦੀ ਰਹਿਤ ਮਰਿਆਦਾ ਉਸੇ ਦਿਨ ਸ਼ੁਰੂ ਹੋਵੇਗੀ ਜਦੋਂ ਤੁਸੀਂ ਪਹਿਲਾ ਕਦਮ ਰੱਖਿਆ, ਅੰਮ੍ਰਿਤ ਛਕ ਲਿਆ, ਗੁਰੂ ਧਾਰਨ ਕਰ ਲਿਆ। ਅੰਮ੍ਰਿਤ ਵੀ ਛਕਾਇਆ ਜਾਣਾ ਹੈ, ਅੰਮ੍ਰਿਤ ਛਕਾਉਣ ਵਾਸਤੇ ਆਪਣੇ ਨਾਮ

ਹੁਣ ਬਾਅਦ ਵਿੱਚ ਵਿਚਾਰ ਕਰਕੇ ਦੱਸ ਦਿੱਤਾ ਜਾਵੇਗਾ। ਦਫ਼ਤਰ ਵਿੱਚ ਗਿਆਨੀ ਜੀ ਪਾਸ ਆਪਣੇ ਨਾਮ ਲਿਖਾ ਅਮਰਿਤ ਸ਼ਬਦ। ਜਿਹੜਾ ਗੁਰੂ ਮੰਤਰ ਤੋਂ ਹੀਣਾ ਹੈ ਉਹ ਵੀ ਇਹਨਾਂ ਟੇਢੀਆਂ ਜੂਨਾਂ ਵਿੱਚ ਜਾਵੇਗਾ, ਤੇ ਜਿਹੜਾ ਮਾਇਆ ਦਾ ਚਿਤਵਨ ਕਰਦਾ ਕਰਦਾ ਮਰ ਗਿਆ ਉਹ ਸਰਪ ਜੋਨ, ਗੁਰਬਾਣੀ ਚ ਲਿਖਿਆ ਸਰਪ ਜੋਨ ਵੱਲ ਵੱਲ ਸੱਪ ਦੀ ਜੂਨ ਚੋਂ ਮਾਰਿਆ ਪੜੋਸੀਆਂ ਨੇ, ਫਿਰ ਹੁਣ ਵੀ ਘਰ ਦੀ ਗੰਦੀ ਨਾਲੀ ਵਿੱਚ ਉੱਥੇ ਦਾ ਕਿਰਮ ਬਣ ਕੇ ਰਹਿ ਰਿਹਾ। ਗੁਰੂ ਜੀ ਨੇ ਦਿਵ ਦ੍ਰਿਸ਼ਟੀ ਨਾਲ ਵੇਖਿਆ ਹੈ। ਮਰਦਾਨਾ ਜੀ ਨੂੰ ਕਿਹਾ ਗੁਰੂ ਸਾਹਿਬਾਂ ਨੇ ਕਿ ਉਸ ਨਾਲੀ ਵਿੱਚੋਂ ਉਸ ਕਿਰਮ ਨੂੰ ਕੱਢ ਲਏ। ਮਰਦਾਨਾ ਜੀ ਨੇ ਉਸ ਗੰਦੇ ਨਾਲੇ ਵਿੱਚੋਂ ਉਸ ਕੀੜੇ ਨੂੰ ਕੱਢਿਆ, ਧੋ ਕੇ ਸਾਫ਼ ਕਰਕੇ ਗੁਰੂ ਜੀ ਦੇ ਪਾਸ ਰੱਖਿਆ। ਗੁਰੂ ਜੀ ਨੇ ਉਸ ਨੂੰ ਚੁੱਕ ਲਿਆ, ਸਿਰ ਥੱਲੇ ਰੱਖਿਆ, ਆਪਣਾ ਚਰਨ ਲਾਇਆ ਤੇ ਉਸ ਨੂੰ ਪੁੱਛਿਆ, ਸਮਰੱਥਾ ਦਿੱਤੀ, ਪੁੱਛਿਆ ਵੀ ਹੁਣ ਕਲਿਆਣ ਕਰ ਦਈਏ ਤੇਰਾ, ਹੁਣ ਮੁਕਤੀ ਲੈਣੀ ਕਿ ਨਹੀਂ ਲੈਣੀ। ਹੁਣ ਤਾਂ ਉਹ ਰੋ ਰਿਹਾ ਸੀ ਤਾਂ ਹੀ ਕਿ ਹੁਣ ਮੇਰੀ ਬੜੀ ਬੁਰੀ ਹਾਲਤ ਹੈ, ਹੁਣ ਕਿਰਪਾ ਕਰੋ, ਹੁਣ ਕਿਰਪਾ ਕਰੋ, ਬਖਸ਼ ਦੇ, ਭੁੱਲਾਂ ਬਖਸ਼ ਦਿਓ, ਹੁਣ ਮੈਨੂੰ ਮੁਕਤੀ ਦੇ ਦੇ, ਆਪਣੇ ਚਰਨੀ ਲਾ ਲਾ। ਗੁਰੂ ਜੀ ਨੇ ਕਿਰਪਾ ਕੀਤੀ, ਮੁਕਤ ਕਰ ਦਿੱਤਾ, ਮੁਕਤੀ ਬਖਸ਼ ਦਿੱਤੀ। ਉਹ ਹੁਣ ਦੇਵ ਰੂਪ ਦਿਵ ਰੂਪ ਹੋ ਕੇ ਘਰ ਦੇ ਬੱਚਿਆਂ ਨੂੰ ਦਰਸ਼ਨ ਦੇ ਰਿਹਾ ਹੈ ਔਰ ਨਾਲ ਉਹਨਾਂ ਨੂੰ ਕਹਿੰਦਾ ਵੀ ਇਹ ਜਗਤ ਗੁਰੂ ਬਾਬਾ ਜੀ ਤੁਹਾਡੇ ਘਰ ਆਏ ਬੈਠੇ ਨੇ, ਜਿਤਨੀਆਂ ਮੋਹ ਦੀਆਂ ਚੋਟਾਂ ਮੈਂ ਖਾਧੀਆਂ ਨੇ ਤੁਸੀਂ ਨਾ ਖਾ ਲਿਆ। ਆਖਰ ਸੁੱਖ ਤਾਂ ਮੁਕਤੀ ਵਿੱਚ ਹੀ ਹੈ, ਆਖਰ ਇੱਥੇ ਹੀ ਪਹੁੰਚਣਾ ਪਵੇਗਾ। ਪਰ ਤੁਸੀਂ ਬੈਲ ਬਣ ਕੇ, ਕੁੱਤੇ ਬਣ ਕੇ, ਸੱਪ ਬਣ ਕੇ, ਕੀੜੇ ਬਣ ਕੇ ਨਾ ਪਹੁੰਚੇ। ਤੁਸੀਂ ਹੁਣ ਗੁਰੂ ਜੀ ਦਾ ਉਪਦੇਸ਼ ਲੈ ਲਓ ਤੇ ਤੁਸੀਂ ਮੁਕਤ ਹੋ ਜਾਓ। ਸਾਧ ਸੰਗਤ ਆਪਾਂ ਵੀ ਕਿਤੇ ਨਾ ਕਰੀਏ, ਅਸੀਂ ਬਹੁਤ ਹਾਲਤ ਵੇਖਦੇ ਇਨਸਾਨਾਂ ਦੀ ਐਸੀ ਵਿਚਰਦੇ ਸੰਗਤਾਂ ਵਿੱਚ ਜਿਨ੍ਹਾਂ ਦੀ ਹਾਲਤ ਬੈਲਾਂ ਵਰਗੀ ਹੈ, ਘਰ ਕੁੱਤਿਆਂ ਵਰਗੀ ਹਾਲਤ ਹੈ, ਸੱਪ ਵਾਂਗੂ ਮਾਇਆ ਤੇ ਬੈਠੇ ਰਹਿੰਦੇ, ਕਿਸੇ ਨੂੰ ਹੱਕ ਨਹੀਂ ਦੇਣਾ ਆਪਣਾ, ਮਰਨ ਕਿਨਾਰੇ ਹੋਏ ਪਏ ਪੁੱਤਰਾਂ ਨੂੰ ਨਹੀਂ ਦੇ ਸਕਦਾ। ਐਸੀ ਹਾਲਤ ਉਹ ਜਿਉਂਦੇ ਜਾਗਦੇ ਸਰਪ ਨੇ, ਫਿਰ ਬਈ ਗੰਦਗੀ ਦੇ ਕੀੜੇ ਹੀ ਬਣਨਾ ਪੈਂਦਾ ਹੈ। ਉਸ ਤੋਂ ਬਾਅਦ ਉਸ ਘਰ ਵਿੱਚ ਉਹ ਹਾਲਤ ਹੋ ਜਾਂਦੀ ਹੈ, ਫਿਰ ਸਾਹ ਲੈਣਾ ਮੁਸ਼ਕਿਲ ਹੁੰਦਾ ਤੇ ਫਿਰ ਬੰਦਾ ਜਾ ਕੇ ਰੋਂਦਾ ਹੈ, ਪਿੱਟਦਾ ਹੈ ਕਿ ਹੁਣ ਮੈਂ ਕੀ ਕਰਾਂ, ਬਈ ਹੁਣ ਕੋਈ ਕੀ ਕਰੇ। ਤੂੰ ਪਹਿਲਾਂ ਗੁਰੂ ਦੀ ਗੱਲ ਨਾ ਸੁਣ, ਉਪਦੇਸ਼ ਨਾ ਲਿਆ ਤੇ ਗੁਰੂ ਕਿਰਪਾ ਕਰੇ ਇਹ ਬੈਲ ਬਣਨ, ਕੁੱਤੇ ਬਣਨ, ਸੱਪ ਕੀੜੇ ਬਣਨ ਤੋਂ ਪਹਿਲਾਂ ਹੀ ਸੋਝੀ ਆ ਜਾ।

ਸੱਚੇ ਸਾਹਿਬ ਦੀ ਹਜ਼ੂਰੀ ਵਿੱਚ ਜਦੋਂ ਜਾਈਏ ਤਾਂ ਪੇਟਾ ਕੀ ਰੱਖੀਏ। ਅਲਖ ਨਿਰੰਜਨ ਏਕੋ ਵਰਤੈ ਏਕੈ ਜੋਤ ਮੁਰਾਰੀ ਸਭ ਜਾਚਕ ਤੂੰ ਏਕੋ ਦਾਤਾ ਮਾਂਗੇ ਹੱਥ ਪਸਾਰੀ। ਲਾ ਪੀਰੀ ਤੋਂ ਬਰਮਾ ਤੱਕ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਹੀ ਸਾਰੇ ਮੰਗ ਰਹੇ ਹਨ ਤੇ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਕੀ ਰੱਖੀ। ਇਹ ਧਨ ਦੌਲਤ ਪਦਾਰਥ ਤਾਂ ਉਹਦੀ ਦੇਣ ਹੈ ਔਰ ਜੁਗਾ ਜੁਗੰਤਰ ਸਾਨੂੰ ਦਿੰਦਾ ਆ ਰਿਹਾ, ਪਰ ਅਸੀਂ ਕੀ ਰੱਖ ਸਕਦੇ ਹਾਂ ਉਹਦੇ ਅੱਗੇ। ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ ਤੇ ਇਕਾਗਰ ਚਿਤ ਹੋ ਕੇ ਮੂੰਹੋਂ ਕੇ ਬੋਲਣ ਬੋਲੀ ਹੈ ਜਿੱਤ ਸੁਣ ਦਰੇ ਪਿਆਰ। ਇਸ ਮੁਖ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰ, ਇਹ ਉਸਤਤ ਉਸਦੀ ਬੇਟਾ ਕਰੇਗਾ ਇਹ ਕਬੂਲ ਕਰਦਾ। ਕਿਸੇ ਧਨ ਦੌਲਤ ਦੇ ਵੱਟੇ ਪ੍ਰਸੰਨਤਾ ਨਹੀਂ ਮਿਲਣੀ। ਧੰਨ ਗੁਰੂ ਨਾਨਕ ਪਾਤਸ਼ਾਹ

ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦਾ ਕਿੱਡਾ ਵੱਡਾ ਮਹਾਤਮ ਹੈ। ਕਿ ਤੇਰਾ ਤਨ ਵੀ ਅਰੋਗ ਹੋ ਜਾਵੇਗਾ, ਤੇਰਾ ਮਨ ਵੀ ਅਰੋਗ ਹੋ ਜਾਵੇਗਾ ਜੇ ਤੂੰ ਇਸ਼ਨਾਨ ਕਰਕੇ ਇੱਕ ਮਨ ਹੋ ਕੇ ਜਪੇਗਾ ਸ੍ਰੀ ਵਾਹਿਗੁਰੂ। ਸਾਹਿਬ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ, ਪਹਿਲੀ ਰਾਤੀ ਫੁੱਲੜਾ ਫਲ ਵੀ ਪਿੱਛਾ ਰਾਤ। ਰਾਤ ਦਿਨ ਦੇ 24 ਘੰਟਿਆਂ ਵਿੱਚੋਂ 2.5 ਘੰਟੇ ਇਹ ਸਵਾਸਾਂ ਦਾ ਦਸਵੰਧ ਜੋ ਗੁਰੂ ਦੇ ਲੇਖੇ ਲਾਉਂਦਾ ਹੈ। ਆਖਿਆ ਗੁਰੂ ਕਦੇ ਉਸਦੀ ਬਾਂਹ ਫਿਰ ਛੱਡਦਾ ਨਹੀਂ, ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਹਰ ਵੇਲੇ ਗੁਰੂ ਅੰਗ ਸੰਗ ਹੈ। ਜਦੋਂ ਅਸੀਂ ਸ਼ਾਮਾਂ ਦੇ ਦੀਵਾਨ ਵਿੱਚ ਸਤਸੰਗ ਵਿੱਚ ਬਹਿ ਕੇ, ਸਤਸੰਗਤ ਰੂਪੀ ਬਗੀਚੇ ਵਿੱਚ ਬਹਿ ਕੇ ਨਾਮ ਰੂਪੀ ਫੁੱਲਾਂ ਦੀ ਵਾਸ਼ਨਾ ਲੈਂਦੇ ਹਾਂ, ਆਖਿਆ ਇਹ ਸਿੱਖ ਦੀ ਕਮਾਈ ਨੂੰ ਫੁੱਲ ਲੱਗਦੇ ਹਨ। ਜਦੋਂ ਸੋਦਰ ਰਹਿ ਰਸ ਦਾ ਪਾਠ, ਕੀਰਤਨ ਸਰਵਣ ਕਰਨਾ ਤੇ ਸੌਣ ਤੋਂ ਪਹਿਲੇ, ਆਰਾਮ ਕਰਨ ਤੋਂ ਪਹਿਲਾਂ ਕੀਰਤਨ ਸੋਹਲੇ ਦਾ ਪਾਠ ਕਰਨਾ, ਤੇ ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਦਾ, ਈਸ਼ਵਰ ਦੇ ਚਰਨਾਂ ਨਾਲ ਜੁੜਦਾ, ਤਾਂ ਆਖਿਆ ਹੁਣ ਸਿੱਖ ਦੀ ਕਮਾਈ ਨੂੰ ਫਲ ਲੱਗ ਗਏ ਹਨ। ਪਹਿਲਾਂ ਫੁੱਲ ਲੱਗਦੇ ਹਨ, ਫਿਰ ਹੀ ਫਲ ਲੱਗਦੇ ਹਨ। ਇਸ ਲਈ ਹਜ਼ੂਰ ਕਹਿੰਦੇ ਨੇ ਤੇਰਾ ਜੀਵਨ ਵੀ ਅੰਮ੍ਰਿਤ ਵੇਲਾ ਹੈ, ਤੇ ਬਾਈ ਤੂੰ ਅੰਮ੍ਰਿਤ ਵੇਲੇ ਉੱਠ ਕੇ ਆ ਵੇਖਿਆ ਅੰਮ੍ਰਿਤ ਵੇਲੇ ਕਿਵੇਂ ਹਵਾ ਰੁਮਕ ਰਹੀ ਹੁੰਦੀ ਹੈ, ਅੰਮ੍ਰਿਤ ਦੀ ਵਰਖਾ ਹੋ ਰਹੀ ਹੁੰਦੀ ਹੈ। ਜਿੱਥੇ ਤੇਰਾ ਤਨ ਸ਼ੀਤਲ ਹੋਵੇਗਾ, ਜਦੋਂ ਨਾਮ ਜਪੇਗਾ ਤਾਂ ਤੇਰਾ ਮਨ ਵੀ ਸ਼ੀਤਲ ਹੋ ਜਾਏਗਾ। ਔਰ ਅੰਮ੍ਰਿਤ ਵੇਲੇ ਉੱਠ ਕੇ ਜੋ ਈਸ਼ਵਰ ਦੀ ਭਗਤੀ ਕਰਦੇ ਹਨ, ਇਹਦਾ ਫਲ ਬਹੁਤ ਕੋਈ ਰਸਨਾ ਤੋਂ ਬਿਆਨ ਨਹੀਂ ਕਰ ਸਕਦਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦਾ ਹੀ ਫਲ ਇਤਨਾ ਹੈ ਕਿ ਪਰਮ ਪੂਜੀਏ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਆ ਕਰਦੇ ਸਨ ਭਾਈ, ਜੋ ਕੋਈ ਅੱਧੀ ਰਾਤ ਤੋਂ ਬਾਅਦ ਭਾਵ 12:15 ਵਜੇ ਤੋਂ ਬਾਅਦ ਜਿਵੇਂ ਮਹਾਂਪੁਰਖ ਉੱਠਦੇ ਹਨ, ਸਾਰੀ ਰਾਤ ਬੰਦਗੀ ਵਿੱਚ ਜੁੜਦੇ ਹਨ। ਆਖਿਆ ਕੋਈ ਤੀਸਰੇ ਪਹਿਰੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਵਿੱਚ ਜੁੜਦਾ ਤਾਂ 125 ਸੁੱਚੇ ਮੋਤੀ ਕਰਨ ਦੇ ਦਾਨ ਦਾ ਫਲ ਪ੍ਰਾਪਤ ਹੁੰਦਾ। ਜੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਨ, ਚੌਥੇ ਪਹਿਰ ਦੇ ਆਰੰਭ ਵਿੱਚ ਇਸ਼ਨਾਨ ਕਰਦੇ ਹਨ, ਜੋ ਉਹਨਾਂ ਨੂੰ 125 ਸੋਨਾ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ, ਤੇ ਜੋ ਮਨੁੱਖ 4 ਘੜੀਆਂ ਰਾਤ ਰਹਿੰਦੀ ਨੂੰ ਇਸ਼ਨਾਨ ਕਰਦੇ ਹਨ, ਉਹਨਾਂ ਨੂੰ 125 ਚਾਂਦੀ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਜੋ 2 ਘੜੀਆਂ ਪਹਿਲੇ ਉੱਠ ਕੇ ਇਸ਼ਨਾਨ ਕਰਦਾ ਦਿਨ ਚੜ੍ਹਨ ਤੋਂ, 125 ਦੁੱਧ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਤੇ ਬਾਬਾ ਜੀ ਕਿਆ ਕਰਦੇ ਸਨ ਬਾਈ, ਜੇ ਦਿਨ ਚੜ੍ਹੇ ਕੋਈ ਇਸ਼ਨਾਨ ਕਰ ਰਿਹਾ, ਨਾ ਪੁੰਨ ਹੈ ਨਾ ਪਾਪ ਹੈ, ਇਹ ਸਰੀਰ ਦੀ ਸ਼ੁੱਧੀ ਹੈ। ਪਰ ਹਰ ਗੁਰਸਿੱਖ, ਹਰ ਪ੍ਰਾਣੀ ਮਾਤਰ ਨੇ ਬਾਈ ਨਿਤਨੇਮ ਨਹੀਂ ਤਿਆਗਣਾ, ਨਿਤਨੇਮ ਜ਼ਰੂਰ ਕਰਨਾ। ਨਿਤਨੇਮ ਦਾ ਫਲ ਵੱਖਰਾ ਮਿਲੇਗਾ। ਨਿਤਨੇਮ ਜੋ ਕਰਦੇ ਹਨ, ਗੁਰੂ ਨਾਨਕ ਨੇ ਕਦੇ ਵੀ ਉਹਨਾਂ ਦੀ ਬਾਂਹ ਨਹੀਂ ਛੱਡੀ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉਠਾਰ ਨਾਮ ਤੇ ਆਵੈ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਕਿਸੇ ਪਿਆਰ ਵਾਲੇ ਨੇ ਨਹੀਂ ਕਿਹਾ ਪਹਿਲੇ ਪਹਿਰੇ ਸਭ ਕੋਈ ਜਾਗੇ, ਦੂਜੇ ਪਹਿਰੇ ਭੋਗੀ, ਤੀਜੇ ਪਹਿਰੇ ਤਸਕਰ ਜਾਗੇ, ਚੌਥੇ ਪਹਿਰੇ ਜੋਗੀ। ਕੋਈ ਪਿਆਰ ਵਾਲੇ ਗੁਰਮੁਖ ਪੜ ਰਹੇ ਸਨ ਕਿ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ, ਇੱਕ ਬਧੇਂਦੀ ਆਰਜਾ ਦੂਜਾ ਸਾਹਿਬ ਆਵੇ ਚ। ਕਿਉਂਕਿ ਜਦੋਂ ਮਨੁੱਖ ਸੁੱਤਾ ਹੁੰਦਾ ਤਾਂ ਇਸਦੇ ਸਵਾਸ ਬਹੁਤ ਖਰਚ ਹੋ ਰਹੇ ਹੁੰਦੇ ਆ,
ਜਦੋਂ ਅੰਮ੍ਰਿਤ ਵੇਲੇ ਜਾਗ ਕੇ ਪਰਮੇਸ਼ਰ ਦੀ ਭਗਤੀ ਕਰਦਾ ਤਾਂ ਬਹੁਤ ਘੱਟ ਸਵਾਸ ਉੱਤੇ ਖਰਚ ਆਉਂਦੇ ਹਨ, ਇਸ ਲਈ ਉਮਰ ਵੱਧ ਜਾਂਦੀ ਹੈ। ਤੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਕਿਹਾ, ਐ ਸਿੱਧੋ, ਉਹ ਅਕਾਲ ਪੁਰਖ ਵਾਹਿਗੁਰੂ ਨੇ ਕਿਸੇ ਪਦਾਰਥ ਨਾਲ ਨਹੀਂ ਰੀਝਣਾ, ਜੇ ਉਸਦੀ ਪ੍ਰਸੰਨਤਾ ਚਾਹੁੰਦੇ ਹੋ, ਉਹਦੀ ਕਿਰਪਾ ਚਾਹੁੰਦੇ ਹੋ ਤਾਂ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਉਸ ਅਕਾਲ ਪੁਰਖ ਦੀਆਂ ਵਡਿਆਈਆਂ ਕਰੋ ਅੰਮ੍ਰਿਤ ਵੇਲੇ ਉੱਠ ਕੇ।

ਅਰਦਾਸ ਕੀਤੀ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਉਹ ਜਿਹੀ ਪੁਰਾਣੀ ਖੜਾਵ ਪਰਮੇਸ਼ਰ ਨੇ ਭੇਜ ਦਿੱਤੀ, ਕੋਈ ਪਛਾਣ ਨਹੀਂ ਸਕਦਾ ਕਿ ਇਹ ਪੁਰਾਣੀ ਹੈ ਜਾਂ ਨਵੀਂ ਹੈ। ਰਾਣੀ ਆ ਕੇ ਉਸੇ ਤਰ੍ਹਾਂ ਰੋਜ਼ ਦੀ ਤਰ੍ਹਾਂ ਸੌ ਗਈ। ਸਵੇਰੇ ਜਦੋਂ ਰਾਜਾ ਉੱਠਿਆ ਤਾਂ ਕਹਿਣ ਲੱਗਾ, ਆ ਜਿਹੜਾ ਆਪਣੀਆਂ ਖੜਾਵਾਂ ਤਾਂ ਦੇ, ਮੇਰੀਆਂ ਹੈਨ ਨਹੀਂ ਇੱਥੇ ਨੇੜੇ, ਤੇ ਮੈਂ ਇਸ਼ਨਾਨ ਕਰ ਦਵਾਂ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਰਾਣੀ ਨੇ ਜਦੋਂ ਦੋਵੇਂ ਖੜਾਵਾਂ ਉਹਦੇ ਅੱਗੇ ਰੱਖ ਦਿੱਤੀਆਂ, ਹੈਰਾਨੀ ਦੀ ਹੱਦ ਨਹੀਂ ਰਹੀ ਕਿ ਮੈਂ ਤਾਂ ਖੜਾਵ ਚੁੱਕ ਕੇ ਲਿਆਇਆ ਸਾਂ, ਇਹ ਦੂਸਰੀ ਕਿੱਥੋਂ ਆ ਗਈ ਹੈ। ਜਾ ਕੇ ਜਾਂ ਪੇਟੀ ਖੋਲੀ ਤਾਂ ਵਿੱਚ ਉਹ ਖੜਾਵੀ ਪਈ ਹੈ। ਰਾਜੇ ਨੇ ਕਿਹਾ, ਸੱਚ ਸੱਚ ਦੱਸ, ਇਹ ਦੂਜੀ ਖੜਾਵ ਕਿੱਥੋਂ ਆਈ ਹੈ? ਮੈਂ ਤਾਂ ਰਾਤ ਤੇਰੇ ਮਗਰ ਗਿਆ ਸਾਂ, ਜਿੱਥੇ ਤੂੰ ਰੋਜ਼ ਜਾਂਦੀ ਹੈ ਨਾ ਪਰਮੇਸ਼ਰ ਦਾ ਸਿਮਰਨ ਕਰਨ, ਮੈਂ ਵੀ ਰਾਤ ਉੱਥੇ ਗਿਆ ਸਾਂ, ਤੇ ਮੈਂ ਉੱਥੋਂ ਤੇਰੀ ਖੜਾਵ ਚੁੱਕ ਕੇ ਲਿਆਂਦੀ ਸੀ, ਪੇਟੀ ਵਿੱਚ ਬੰਦ ਕਰਕੇ ਜੰਦਰਾ ਮਾਰ ਕੇ ਰੱਖਿਆ, ਤੇ ਇਹ ਦੂਜੀ ਖੜਾਵ ਕਿੱਥੋਂ ਆ ਗਈ ਏ? ਤਾਂ ਰਾਣੀ ਦੇ ਨੈਣ ਕਟੋਰੇ ਭਰ ਆਏ। ਆਖਿਆ, ਰਾਜਾ, ਇਹ ਸਭ ਪਰਮੇਸ਼ਰ ਦੀ ਕਿਰਪਾ ਹੈ, ਜਿਹੜੇ ਉਸ ਦਾ ਨਾਮ ਜਪਦੇ ਹਨ ਉਹਨਾਂ ਦੀ ਲੱਜਿਆ ਉਹ ਆਪ ਹੀ ਰੱਖਦਾ, ਉਹਨਾਂ ਦੀ ਪੱਤ ਉਹ ਆਪ ਹੀ ਰੱਖਦਾ। ਇਸ ਲਈ ਹਜ਼ੂਰ ਕਹਿੰਦੇ ਹਨ, ਭਾਈ ਜੋ ਅੰਮ੍ਰਿਤ ਵੇਲੇ ਨਾਮ ਦਾ ਬੀਜ ਬੋਂਦੇ ਹਨ, ਫਿਰ ਗੁਰੂ ਤੋਂ ਕਦੇ ਵਿਛੜਦੇ ਨਹੀਂ, ਗੁਰੂ ਸਦਾ ਉਹਨਾਂ ਦੇ ਅੰਗ ਸੰਗ ਹੋ ਕੇ ਵਿਚਰਦਾ, ਗੁਰੂ ਸਦਾ ਉਹਨਾਂ ਦੇ ਨਾਲ ਰਹਿੰਦਾ। ਇਸ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਬਦ ਸਲਾਹ ਨਾਲ ਜੁੜ ਕੇ ਜਿਨ੍ਹਾਂ ਨੇ ਆਪਣਾ ਜੀਵਨ ਬਤੀਤ ਕੀਤਾ, ਉਹਨਾਂ ਦਾ ਲੋਕ ਵੀ ਸੁਖੀ ਹੋ ਜਾਂਦਾ, ਪਰਲੋਕ ਵੀ ਸੁਹੇਲਾ ਹੋ ਜਾਂਦਾ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ।

0: ਸਤਿਕਾਰ ਜੋ ਸਾਤ ਸੰਗਤ ਜੀ, ਜਿਵੇਂ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਹੁਣ ਫਿਰ ਕਰਦਾ ਹਾਂ ਕਿ ਗਰੀਬਾਂ ਦੇ ਸੱਚੇ ਸੁੱਚੇ ਪੱਖੀ ਹਕੀਕਤ ਵਿਚ ਜਿਹਨਾਂ ਕਹਿ ਸਕਦੇ ਹਾਂ ਕਿ ਨਿਮਾਣਿਆਂ ਦੇ ਮਾਣ ਹਨ, ਨਿਤਾਣਿਆਂ ਦੇ ਤਾਣ ਹਨ, ਨਿਓਟਿਆਂ ਦੀ ਓਟ ਹਨ, ਬੇਵਸੀਲਿਆਂ ਦੇ ਵਸੀਲੇ ਹਨ, ਬੇਪਨਾਹਾਂ ਦੀ ਪਨਾਹ ਹਨ, ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਵਧਾਈਆਂ। ਇਸ ਲਈ ਖੁਸ਼ੀ ਦਾ ਪ੍ਰਗਟਾਵਾ ਅਜ਼ਹਾਰ ਮੁਸਰਤ ਸ਼ਾਦਮਾਨ ਨੇ। ਮੈਂ ਅਰਜ਼ ਕਰਦਾ ਹਾਂ ਕਿ ਸਾਰੀ ਸੰਗਤ ਬੁਲੰਦ ਆਵਾਜ਼ ਨਾਲ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਛ ਮੇਰਾ ਤੌਖਲਾ ਦੂਰ ਕਰਨ ਵਾਸਤੇ ਇੱਕ ਵਾਰੀ ਜਿਹੜੀ ਪਿੱਛੇ ਸੰਗਤਾਂ ਬੈਠੀਆਂ ਨੇ ਉਹ ਵੀ ਕਿਰਪਾ ਕਰੋ, ਪਰ ਅਗਲੀਆਂ ਵੀ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਨੀਂਦ ਲਖੀਓ ਸੱਦਰ ਲਾ ਲਓ, ਨਾ ਜਾੜਾ ਮੁੜ ਲਹੇ ਕਿ ਨਾ, ਐਦ ਲਖੀਓ ਸੱਦਰ ਲਾ ਲਓ, ਖਿੜੇ ਚਮਨ ਵਿਚ ਨਾਲਾ ਬਹਿੰਦਾ, ਨਾ ਜਾਣਾ ਮੁੜ ਵਹੇ ਕਿ ਨਾ। ਨੀਂਦ ਲਖੀਓ ਸੱਦਰ ਲਾ ਲਓ, ਨਾ ਜਾਣਾ ਮੁੜ ਲਹੇ ਕਿ ਨਾ, ਇਸ ਜੀਵਨ ਦਾ ਕੀ ਪਰਿਭਾਸਾ ਆਉਂਦੀ ਰੁੱਤੇ ਰਹੇ ਕਿ ਨਾ। ਇਸ ਲਈ ਇਕ ਵਾਰੀ ਫਿਰ ਕਿਰਪਾ ਕਰੋ, ਉਚਾਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਸ਼ਬਦ ਜੋ ਆਪਣੇ ਦਾਸ ਗਾਣ ਲੱਗੇ ਨੇ, ਮੇਰੇ ਬਹੁਤ ਹੀ ਪਰਮ ਪਿਆਰੇ ਆਦਰ ਯੋਗ ਸਰਦਾਰ ਹਰਜਾਪ ਸਿੰਘ ਜੀ ਔਜਲਾ ਜੀ ਨੇ ਸਵੇਰ ਸੇ ਆ ਕੇ ਕਿਹਾ ਕਿ ਤੁਹਾਡੇ ਪਿਤਾ ਜੀ ਦੀ ਇਕ ਬੰਦਿਸ਼ ਹੈ ਤੇ ਉਹ ਜੇ ਸੁਣਾ ਦਿਓ ਤਾਂ ਬਹੁਤ ਅੱਛਾ ਹੋਵੇਗਾ, ਕਿਉਂਕਿ ਮੈਂ ਅੱਜ ਸ਼ਾਮ ਨੂੰ ਇੰਡੀਆ ਜਾਣਾ ਹੈ ਤੇ ਮੈਂ ਇਹ ਬਲਾਵਲ ਦੀ ਇਹ ਧੁਨ ਸ਼ਬਦ ਦੀਆਂ ਤੁਕਾਂ ਆਪਣੇ ਜ਼ਿਹਨ ਵਿਚ ਵਸਾ ਕੇ ਜਾਵਾਂਗਾ ਤਾਂ ਮੇਰੇ ਵਾਸਤੇ ਗੁਰੂ ਅੰਗ ਸੰਗ ਵਰਤਦਾ ਰਹੇਗਾ। ਮੈਂ ਕਿਹਾ ਜੀ ਬਲਾਵਲ ਦੀਆਂ ਤੇ ਕਈ ਬੰਦਿਸ਼ਾਂ ਸਨ ਪਿਤਾ ਜੀ ਚਾਚਾ ਦੀਆਂ, ਪਰ ਤੁਸੀਂ ਦੱਸ ਸਕਦੇ ਹਾਂ? ਔਰ ਯਕੀਨ ਕਰੋ ਸਾਧ ਸੰਗਤ ਜੀ, ਇਹਨਾਂ ਨੇ ਉਸੇ ਤਰ੍ਹਾਂ ਜਿਵੇਂ ਅਸੀਂ ਗਾਣ ਲੱਗੇ ਹਾਂ ਇਸ ਤਰ੍ਹਾਂ ਸੁਣਾ ਦਿੱਤੀ ਹੈ। ਗੱਲ ਬੜੀ ਮੌਕੇ ਦੀ ਹੈ। ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ। ਸਾਸੀ ਸਾਰੇ ਜਣੇ ਰਸਨਾ ਪਵਿੱਤਰ ਕਰਦੇ ਹੋ ਤੋ ਕਹੋ ਜੀ, ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ, ਸੋਹੇ ਬੰਕ ਦੁਹਾਰ ਸਗਲਾ ਮਨ ਹਰਾ। ਇਸ ਨੂੰ ਬਲਾਵਰ ਰਾਗ ਅੰਦਰ ਹੀ ਜਿਵੇਂ ਮੇਰੇ ਪਿਤਾ ਦੀ ਬੰਦਿਸ਼ ਹੈ ਉਹ ਸਰਵਣ ਕਰੋ ਜੀ।

ਵਿਸਰ ਜਾਵੇ। ਜਦੋਂ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦਾ ਨਾਮ ਭੁੱਲ ਜਾਵੇ ਤਾਂ ਦੁੱਖ ਆ ਜਾਂਦੇ ਹਨ। ਜਦੋਂ ਉਸ ਦਾ ਨਾਮ ਸਿਮਰਨ ਭਗਤੀ ਚੇਤੇ ਆ ਜਾਵੇ ਤਾਂ ਸਾਡੀਆਂ ਆਵਾਜ਼ਾਂ ਸੁੱਖਾਂ ਦੇ ਕੰਨਾਂ ਤੇ ਜਾ ਪੈਂਦੀਆਂ ਹਨ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਇਹ ਮਨੁੱਖ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਤੇ ਬੜੇ ਉਪਕਾਰ ਕੀਤੇ ਹਨ, ਉਹਨਾਂ ਉਪਕਾਰਾਂ ਨੂੰ ਚੇਤੇ ਕਰਕੇ ਹੀ ਤੂੰ ਉਹਦਾ ਸਿਮਰਨ ਕਰ। ਇਹ ਦੁੱਖ ਉਹਦੇ ਭੇਜੇ ਹੋਏ ਨਹੀਂ। ਜਦੋਂ ਤੂੰ ਉਹਦਾ ਸਿਮਰਨ ਨਹੀਂ ਕਰਦਾ, ਉਹਦਾ ਸ਼ੁਕਰਾਨਾ ਨਹੀਂ ਕਰਦਾ ਤਾਂ ਦੁੱਖ ਆ ਜਾਂਦੇ ਹਨ। ਦੁੱਖ ਤੱਦੇ ਜਾਂ ਵਿਸਰ ਜਾਵੇ, ਈਸ਼ਵਰ ਜਦੋਂ ਵਿਸਰ ਜਾਵੇ ਤਾਂ ਦੁੱਖ ਆ ਜਾਂਦੇ ਹਨ। ਇਸ ਲਈ ਭਾਈ ਸਿਮਰਨ ਕਰਕੇ ਹੀ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ।

ਬਿਨਾ ਸਿਮਰਨ ਦੇ। ਆਖਿਆ ਮਨੁੱਖ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਵੇਸ਼ੀਆ ਦਾ ਪੁੱਤਰ ਹੈ ਤੇ ਆਪਣੇ ਪਿਓ ਦਾ ਨਾਂ ਨਹੀਂ ਜਾਣਦਾ। ਉਹਨੂੰ ਕੋਈ ਪੁੱਛ ਲਵੇ ਬਾਈ ਤੇਰੇ ਪਿਤਾ ਦਾ ਕੀ ਨਾਮ ਹੈ ਤਾਂ ਕੀ ਦੱਸੇਗਾ। ਆਖਿਆ ਬਿਨਾਂ ਨਾਮ ਤੋਂ ਮਨੁੱਖ ਵੀ ਐਸਾ ਹੀ ਹੈ।

ਦੀ ਪੂਰਨ ਕਿਰਪਾ ਹੋਵੇ। ਇਹ ਦਾਤਾਂ ਉਹਨਾਂ ਨੂੰ ਹੀ ਪ੍ਰਾਪਤ ਹੁੰਦੀਆਂ ਹਨ ਕਿ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝਿਆ, ਰਾਖਾ ਏਕ ਹਮਾਰਾ ਸਵਾਮੀ।

ਉਹਦੇ ਤੇ ਹੀ ਹੋਣਗੀਆਂ ਜਿਨ੍ਹਾਂ ਤੇ ਆਪ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੀ ਕਿਰਪਾ ਕਰਨ, ਕਿਉਂਕਿ ਉਹਦੀ ਕਿਰਪਾ ਹੁੰਦੀ ਹੈ ਤਾਂ ਗੁਰ ਮੰਤਰ ਦਾ ਸਿਮਰਨ ਦਾ ਜਾਪ ਹੁੰਦਾ, ਸਿਮਰਨ ਦੇ ਨਾਲ ਪ੍ਰੀਤੀ ਦਿਨੋ ਦਿਨ ਵਧਦੀ ਜਾਂਦੀ ਹੈ, ਪਰਮਾਰਥ ਵਿੱਚ ਬਰਕਤਾਂ ਪੈਂਦੀਆਂ ਹਨ ਤਾਂ ਇਹ ਦਾਤ ਮਿਲਦੀ ਹੈ। ਸੋਏ ਅਚਿੰਤਾ, ਜਿਹੜੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ ਉਹਨਾਂ ਲਈ ਵੀ ਹਜ਼ੂਰ ਕਹਿੰਦੇ ਹਨ, ਲਾਜ ਮਰੇ ਜੋ ਨਾਮ ਨਾ ਲੇਵੈ, ਨਾਮ ਵੀ ਹੁਣ ਸੁਖੀ ਕਿਉਂ ਸੋਵੈ। ਇੱਕ ਪਾਸੇ ਨਾਮ ਤੋਂ ਬਿਨਾਂ ਹਜ਼ੂਰ ਕਹਿੰਦੇ ਹਨ, ਭਾਈ ਸੁਖ ਦੀ ਨੀਂਦਰ ਕਿਵੇਂ ਤੂੰ ਸੌ ਸਕਦਾ, ਕਿਵੇਂ ਤੈਨੂੰ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ ਹਨ। ਦੂਜੇ ਪਾਸੇ ਜੋ ਜਪਦੇ ਹਨ, ਜੋ ਕਰਦੇ ਹਨ ਵਾਹਿਗੁਰੂ ਦਾ ਸ਼ੁਕਰਾਨਾ, ਹਜ਼ੂਰ ਕਹਿੰਦੇ ਹਨ, ਸੋਏ ਅਚਿੰਤਾ, ਜਾਗ ਅਚਿੰਤਾ, ਜਹਾਂ ਤਹਾਂ ਪ੍ਰਭ ਤੂੰ ਵਰਤਨਤਾ। ਉਹ ਫਿਰ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਅੰਗ ਸੰਗ ਸਮਝਦੇ ਹਨ, ਤੇ ਜਿਨ੍ਹਾਂ ਨੇ ਅੰਗ ਸੰਗ ਸਮਝਿਆ ਉਹਨਾਂ ਨੂੰ ਲੋਕ ਪਰਲੋਕ ਦੇ ਸੁਖ ਵਾਹਿਗੁਰੂ ਬਖਸ਼ ਦਿੰਦਾ ਹੈ।

ਜਦੋਂ ਪੰਨਾ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਛੱਜੂ ਚੀਵਰ ਨੂੰ ਸੋਟੀ ਲਾਈ, ਉਹਨੇ ਗੀਤਾ ਦੇ ਅਰਥ ਕੀਤੇ ਤੇ ਸ਼ਰਧਾ ਇੱਥੋਂ ਤੱਕ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇੱਕ ਛੱਜੂ ਚੀਵਰ ਨੂੰ ਸੋਟੀ ਲਾਈ ਤੇ ਗਿਆਨ ਦਿੱਤਾ। ਕੁਝ ਸਮਾਂ ਹੋਇਆ ਅੱਖ ਖੁੱਲੀ, ਅਰਥ ਕਿਰਾਏ ਗਿਆਨ ਦਿੱਤਾ ਨਹੀਂ। ਜਿਸ ਅਸਥਾਨ ਤੇ ਸੋਟੀ ਲਾਈ, ਜਿਸ ਜਗ੍ਹਾ ਤੇ ਮੁਬਾਰਕ ਚਰਨ ਪਾ ਕੇ ਇਹ ਕਿਰਪਾ ਕੀਤੀ, ਅੱਜ ਵੀ ਸ਼ਬਦ ਰੂਪ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਉੱਥੇ ਬਿਰਾਜਮਾਨ ਨੇ। ਸਰੋਵਰ ਵੀ ਬਣਿਆ, ਗੁਰਦੁਆਰਾ ਪੰਜੋਖਰਾ ਸਾਹਿਬ ਅੰਬਾਲਾ ਛਾਉਣੀ, ਤੇ ਪਤਾ ਨੀ ਕਿੰਨੀਆਂ ਮਾਵਾਂ ਦੇ ਬੱਚੇ ਜਿਹੜੇ ਪੜ੍ਹਾਈਆਂ ਚੋਂ ਢਿੱਲੇ ਨੇ, ਜਿਉਂ ਜਿਉਂ ਉੱਥੇ ਜਾਂਦੇ ਨੇ ਸ਼ਰਧਾ ਭਾਵਨਾ ਨਾਲ, ਅੱਜ ਵੀ ਸੋਟੀਆਂ ਲਾ ਕੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸ਼ਬਦ ਰੂਪ ਵਿੱਚ ਵਿਦਿਆ ਦਾ ਦਾਨ ਝੋਲੀ ਜਾਂਦਾ। ਆਹ ਹੈ ਸਤਿਗੁਰ ਮੇਰਾ ਸਦਾ ਗਿਆ ਹੀ ਨਹੀਂ। ਜਿੱਥੇ ਜੋ ਜੋ ਕੁਝ ਕੌਤਕ ਵਰਤਾਇਆ, ਇਹ ਨੀ ਕਿ ਉੱਥੋਂ ਕੰਮ ਖਤਮ ਹੋ ਗਿਆ, ਉਹਨੇ ਕੌਤਕ ਉਹਨੀ ਕਿਰਪਾ ਨਾਲ ਸ਼ਬਦ ਰੂਪ ਵਿੱਚ ਟਿਕ ਗਿਆ। ਹਕੀਕਤ ਜੇ ਹਕੀਕਤ, ਸਾਡਾ ਇੱਕ ਮੁੰਡਾ ਸੀ ਤੇ ਉਹਨੂੰ ਕਿਧਰੇ ਕੰਮ ਭੇਜੋ ਨਾ ਤੇ ਖਰਾਬ ਕਰਕੇ ਆਣਾ 100 ਚੋਂ 70 ਵਾਰੀ। ਮੈਂ ਕਿਹਾ ਤੈਨੂੰ ਸਮਝ ਨੀ ਆਉਂਦੀ, ਤੈਨੂੰ ਜਿੱਧਰ ਭੇਜਦੇ ਆ ਕਿਤੇ 100 ਚੋਂ 30 ਜਗ੍ਹਾ ਤੇ ਸਹੀ ਕਰ ਆਉਂਦਾ, 70 ਜਗ੍ਹਾ। ਉਹਨਾਂ ਦੋਵੇਂ ਹੱਥ ਕਰਕੇ ਤੇ ਰੋ ਪਿਆ, ਕਹਿੰਦਾ ਜੀ ਮੈਂ ਕੀ ਕਰਾਂ, ਮੈਂ ਆਪਣੇ ਵੱਲੋਂ ਕਰਦਾ ਸਹੀ ਆ, ਪਰ ਹੋ ਹੀ ਨੀ ਜਾਂਦਾ, ਕੋਈ ਨਾ ਕੋਈ ਗੱਲ ਮੂੰਹੋਂ ਕੱਚੀ ਪੱਕੀ ਕੱਢ। ਇੱਕਦਮ ਦਿਮਾਗ ਖੜਕਿਆ, ਇਹਨੇ ਝਿੜਕਾਂ ਨਾਲ ਰਾਜੀ ਨਹੀਂ ਹੋਣਾ। ਮਨਾ ਮੂਰਖਾ, ਵਾਜੇ ਤੇ ਬਹਿ ਕੇ ਕਥਾ ਸੁਣਾਉਣਾ, ਉਹ ਫਾਰਮੂਲਾ ਵਰਤਦਾ ਕਿਉਂ ਨਹੀਂ? ਇਕਦਮ ਦਿਮਾਗ ਜੇ ਨਹੀਂ ਆਇਆ ਸਾਲ ਨਹੀਂ। ਉਹਨੇ ਜਦੋਂ ਵਿਚਾਰੇ ਨੇ ਵੈਰਾਗ ਚ ਕਹਿ ਰਹੇ ਨੇ ਕੀ ਕਰਾਂ ਮੈਂ ਆਪਣੇ ਵੱਲੋਂ ਸਹੀ ਕਰਦਾ, ਫਿਰ ਉਹ ਕੱਚੀ ਪੱਕੀ ਗੱਲ ਨਿਕਲਦੀ 100 ਚੋਂ 70 ਗੱਲ ਖਰਾਬ। ਮੈਂ ਕਿਹਾ ਭੁੱਲ ਸਾਡੀ ਏ, ਗੁਰੂ ਘਰ ਵਿੱਚ ਕਿਰਪਾ

ਜਪਜੀ ਸਾਹਿਬ ਦੇ ਇੱਕ ਚੌਂਕੜੀ ਤੇ 13 ਪਾਠ ਕਰ, ਫਿਰ ਕੇਸਾਂ ਸਮੇਤ ਉੱਥੇ ਇਸ਼ਨਾਨ ਕਰ, ਦੇਗ ਲੈ ਕੜਾ ਪ੍ਰਸ਼ਾਦ ਦੀ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹੋ ਮਹਾਰਾਜ ਇਸ ਸਰੋਵਰ ਚ ਤੁਸੀਂ ਵਰ ਦਿੱਤਾ, ਜਿਹੜਾ ਸ਼ਰਧਾ ਨਾਲ ਇਸ਼ਨਾਨ ਕਰੇਗਾ ਉਹਨੂੰ ਵਿਵੇਕ ਦੀ ਪ੍ਰਾਪਤੀ ਹੋਏਗੀ। ਮਹਾਰਾਜ ਮੇਰੇ ਕੋਲ 100 ਚੋਂ 70 ਕੰਮ ਖਰਾਬ ਹੋ ਜਾਂਦੇ, ਕਿਰਪਾ ਕਰੋ ਮੇਰੀ ਝੋਲੀ ਚ ਵੀ ਵਿਵੇਕ ਪਾ ਦੇ। ਕਹਿੰਦੇ ਕਿੰਨੀ ਵਾਰੀ? 5 ਗੱਲ ਸ਼ਰਧਾ ਦੀ, ਇਹ ਨੀ ਕੋਈ 13 ਪਾਠ ਫਾਈਨਲ ਰਾਤ ਨੇ ਬੋਲਤੇ ਉਹ 5 ਕਰ ਲੇ, 2 ਕਰ ਲੇ, 1 ਕਰ ਲੇ, 21 ਕਰ ਲੇ, ਵੀ ਗੁਰੂ ਨੂੰ ਕੁਝ ਭੇਟਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੇ ਦੇ ਇਸ਼ਾਰਾ ਲੈਣਾ, ਇੱਕ ਜਿਹੜਾ ਅੱਜ ਪਹਿਲੀ ਵਿਸ਼ੇਸ਼ਤਾ ਹੀ ਚੱਲ ਰਹੀ ਹੈ, ਵੱਡੀ ਗੱਲ। ਤੁਹਾਡਾ ਪਿਤਾ ਗਿਆ ਨਹੀਂ, ਸ਼ਬਦ ਰੂਪ ਚ ਸਦਾ ਲਈ ਧਰਤੀ ਤੇ ਟਿਕ ਗਏ, ਦੁਨੀਆ ਦੇ ਭਰ ਭਰ ਕੇ ਪੂਰ ਪਾਰ ਲਗਾਉਣ ਲਈ। ਉਹ ਤੀਜਾ ਇਸ਼ਨਾਨ ਸੀ ਉਸ ਗੁਰਮੁਖ ਦਾ, ਤੀਜਾ ਇਸ਼ਨਾਨ ਸਾਧ ਸੰਗਤ। ਹੁਣ ਇਹਨੂੰ ਮੈਂ ਬੋਲ ਕੇ ਨਹੀਂ ਦੱਸ ਸਕਦਾ, ਬਾਕੀ ਉਹਨੇ 13 ਪਾਠ ਕੀਤੇ, ਦੇਗ ਲੈ ਕੇ ਜਾਣੀ, ਕੇਸਾਂ ਸਣੇ, ਇਸ਼ਨਾਨ ਸ਼ਰਧਾ ਨਾਲ ਵੱਡੀ ਉੱਤੇ ਅਰਦਾਸ ਕਿ ਸਤਿਗੁਰੂ ਤੇਰੇ ਅਸਥਾਨ ਤੇ ਬਖਸ਼ਿਸ਼ ਕਿਰਪਾ ਕਰ, ਮੈਨੂੰ ਵੀ ਵਿਵੇਕ ਦੀ ਦਾਤ ਝੋਲੀ, ਮੇਰੀ ਵੀ ਬੁੱਧੀ ਵਿਵੇਕ ਬਖਸ਼, ਮੈਨੂੰ ਜਿੱਥੇ ਕੰਮ ਭੇਜਦੇ ਨੇ 100 ਚੋਂ 70 ਜਗ੍ਹਾ ਖਰਾਬ ਕਰ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਬੋਲਣਾ। ਤੀਸਰਾ ਇਸ਼ਨਾਨ ਸੀ ਤੇ ਉਹਦੀਆਂ ਕਈ ਗੱਲਾਂ ਚੋਂ ਦਾਸ ਗੁਣ ਲੈਣ ਲੱਗ ਪਿਆ, ਕਈ ਉਹਦੇ ਕੋਲੋਂ ਰਾਏ ਲੈਣ ਲੱਗ ਪਿਆ, ਦਾਸ ਇੱਥੇ ਕੀ ਕਰੀਏ। ਉਦੋਂ ਅੱਖ ਖੁੱਲੀ ਕਿ ਕਿੱਥੇ ਤੇ ਭਾਵਨਾ ਇੱਥੋਂ ਤੱਕ ਬਣੀ ਹੁੰਦੀ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਉਦੋਂ ਹੀ ਇਹ ਵਰ ਦਿੱਤਾ ਕਿ ਜਿਨ੍ਹਾਂ ਨੇ ਮਾਤਾ ਕੌਲਾਂ

ਇਹ ਭਾਵਨਾ ਬਣਾਣੀ ਹੈ ਕਿ ਉਸ ਜਗ੍ਹਾ ਤੇ ਸ਼ਬਦ ਰੂਪ ਵਿਚ ਅੱਜ ਵੀ ਬੈਠੇ ਨੇ ਤੇ ਅੱਜ ਵੀ ਬੱਬੇ ਦੀਆਂ ਦਾਤਾਂ ਵੰਡ ਰਹੇ ਨੇ। ਆਖੋ ਇਹਨੂੰ ਕਹਿੰਦੇ ਜੇ ਸਤਿਗੁਰ ਮੇਰਾ ਸਦਾ ਸਦਾ ਟਿਕ ਗਏ। ਦੱਸੋ ਕਿਸੇ ਹੋਰ ਗ੍ਰੰਥ ਨੂੰ ਗੁਰੂ ਪਦਵੀ ਮਿਲੀ? ਵਾਹਿਗੁਰੂ ਦੇ ਗੁਰੂ ਗ੍ਰੰਥ ਸਾਹਿਬ ਨੇ ਜਿੱਥੇ ਗੁਰੂ ਪਦਵੀ ਮਿਲੀ ਹੈ ਤੇ ਸ਼ਬਦ ਰੂਪ ਚ ਜਿੱਥੇ ਕੋਈ ਧਰਤੀ ਨੂੰ ਸਰੀਰ ਰੂਪ ਚ ਆ ਕੇ ਭਾਗ ਲਾਏ, ਇਹ ਨਹੀਂ ਕਿ ਉੱਥੋਂ ਚਲੇ ਗਏ, ਅੱਜ ਵੀ ਸ਼ਬਦ ਰੂਪ ਚ। ਆ ਤਰਨ ਤਾਰਨ ਸਰੋਵਰ ਲੈ ਲੋ ਕਿ ਗੁਰੂ ਅਰਜਨ ਦੇਵ ਜਿੰਨਾ ਚਿਰ ਸਰੀਰ ਚ ਰਹੇ ਉਨਾ ਚਿਰ ਹੀ ਉੱਥੇ ਚਮੜੀ ਦੇ ਰੋਗ ਰਾਜੀ ਹੁੰਦੇ ਰਹੇ। ਨਹੀਂ, ਅੱਜ ਵੀ ਸੰਗਤਾਂ ਸ਼ਰਧਾ ਨਾਲ ਜਾਂਦੀਆਂ, ਚਮੜੀ ਦੇ ਰੋਗ ਰਾਜੀ ਹੁੰਦੇ ਨੇ। ਫਿਰ ਕੀ ਕਵਾਂਗੇ, ਗੁਰੂ ਅਰਜਨ ਦੇਵ ਚਲੇ ਗਏ? ਨਹੀਂ, ਅੱਜ ਵੀ ਤਰਨ ਤਾਰਨ ਸ਼ਬਦ ਰੂਪ ਚ ਬੈਠੇ ਝੋਲੀਆਂ ਭਰ ਰਹੇ। ਇਹ ਸਾਡੇ ਲਈ ਸਭ ਤੋਂ ਪਹਿਲੀ ਵਿਸ਼ੇਸ਼ਤਾ ਤੇ ਮਾਣ ਵਾਲੀ ਗੱਲ ਏ। ਇਸ ਅੱਖ ਨੂੰ ਖੋਲਣਾ ਪੜੋ।

ਧਰਤੀ ਤੇ ਜਿੰਨੇ ਗ੍ਰੰਥ ਨੇ ਰੱਬ ਦੀ ਗੱਲ ਕਰਦੇ ਨੇ, ਧਿਆਨ ਦੇਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਰੱਬ ਨਾਲ ਗੱਲਾਂ ਕਰਾਉਂਦਾ ਹੈ। ਥੋੜਾ ਜਿਹਾ ਬਰੀਕੀ ਜਾਣ, ਰੱਬ ਦੀ ਗੱਲ ਕਰਨੀ ਹੋ ਰਹੀ, ਰੱਬ ਨਾਲ ਗੱਲ ਕਰਨੀ ਹੋ ਰਹੀ, ਡੂੰਘੀ ਚੁੱਭੀ। ਬਾਕੀ ਜਿੰਨੇ ਗ੍ਰੰਥ ਹੈ ਨਾ, ਕਦੀ ਅਧਿਐਨ ਕਰਿਓ ਪੜ੍ਹਿਓ, ਰੱਬ ਦੀ ਗੱਲ ਹੋਏਗੀ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਨਾਲ ਗੱਲਾਂ ਕਰਾਈਆਂ ਹਨ। ਇਹ ਹੁਣ ਤੁਸੀਂ ਚੁੱਭੀ ਮਾਰੋ ਤੇ ਕਦੀ ਨੋਟ ਕਰੋ। ਜੇ ਸ਼ਬਦ ਤੁਸੀਂ ਪੜ੍ਹ ਰਹੇ ਹੋ ਨਾ, ਮਿਲ ਮੇਰੇ ਪ੍ਰੀਤਮਾ ਜੀਓ, ਤੇ ਕਦੀ ਡੂੰਘੀ ਚੁੱਭੀ ਮਾਰੋ, ਰੱਬ ਨਾਲ ਗੱਲਾਂ ਕਰੋ। ਵਿਸ਼ੇਸ਼ਤਾ ਇਹ ਜਿੰਨੀ ਬਾਣੀ ਹੈ ਨਾ, ਜਿੱਥੇ ਰੱਬ ਦੀ ਗੱਲ ਹੈ ਉੱਥੇ ਰੱਬ ਨਾਲ ਗੱਲਾਂ ਕਰਾਈਆਂ ਸਾਨੂੰ ਗੱਲਾਂ। ਜੇ ਤੁਸੀਂ ਸ਼ਬਦ ਬੋਲ ਰਹੇ ਹੋ, ਦਰਸ ਤੇਰੇ ਕੀ ਪਿਆਸ ਮਨ ਲੱਗੀ, ਰੱਬ ਨਾਲ ਗੱਲਾਂ ਹੋ ਰਹੀਆਂ। ਜੇ ਸ਼ਬਦ ਬੋਲਦੇ ਹੋ, ਮਨ ਬੈਰਾਗ ਭਰਿਆ ਦਰਸ਼ਨ, ਇਹ ਰੱਬ ਦੀ ਗੱਲ ਨੀ, ਰੱਬ ਨਾਲ ਗੱਲਾਂ ਹੋ ਰਹੀਆਂ। ਜਿਹੜਾ ਪੰਕਤੀ ਬੋਲਿਓ ਪਿਆਰ ਨਾਲ, ਤੁਹਾਨੂੰ ਮਹਿਸੂਸ ਹੋਏਗਾ ਕਿ ਵਾਗੇ ਇਹ ਅੰਤਰ। ਰੱਬ ਦੀ ਗੱਲ ਕਰਨੀ ਕੁਝ ਹੋਰ, ਰੱਬ ਨਾਲ ਗੱਲ ਕਰਨੀ ਕੁਝ। ਇਹ ਦੂਜੀ ਵਿਸ਼ੇਸ਼ਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ।

ਹੁਣ ਬੋਲਣ ਵੇਲੇ ਨਾ ਮਹਿਸੂਸ ਕਰਿਓ ਤੇ ਫਿਰ ਤੁਹਾਨੂੰ ਇੰਜ ਲੱਗੇਗਾ ਵਾਕਿਆ ਮੈਂ ਆਪਣੇ ਪ੍ਰੀਤਮ ਨਾਲ ਗੱਲਾਂ ਕਰ ਰਹੀ ਮੈਂ ਨਿਮਾਣੀ ਤੇਰੇ ਬਿਨਾਂ ਖੜੀ ਇਹਨਾਂ ਬਰੀਕੀਆਂ ਨੂੰ ਕਦੀ ਲਿਆ ਨਹੀਂ ਲੋਕ ਇਹ ਫਿਰ ਕਹੋਗੇ ਅਗਲਾ ਜਨਮ ਵੀ ਜਪਜੀ ਸਾਹਿਬ ਨਾਲ ਜੋੜਨ ਵਾਲੀ ਮਾਂ ਦੇ ਘਰ ਹੀ ਮਿਲ ਸਿੱਖੀ ਪਿਆਰੀ ਲੱਗਣ ਲੱਗ ਪਈ ਐਵੇਂ ਨੀ ਕਹਿਤਾ ਸਭ ਤੋਂ ਵੱਡੇ ਭਾਗ ਇਹ ਵਾਹਿਗੁਰੂ ਮੈਂ ਨਿਮਾਣੀ ਖੜੀ ਹੈ।

ਗੁਟਕੇ ਤੇ ਪਾਠ ਕਰਨਾ ਤੇ ਆਪਣੀ ਖੇਤੀ ਨੂੰ ਪਾਣੀ ਦੇਣਾ ਤੇ ਜਿਹੜਾ ਕੀਰਤਨ ਹੈ ਨਾ ਇਹ ਜ਼ੋਰਦਾਰ ਬਾਰਿਸ਼ ਹੈ ਇਹਨੇ ਕਈ ਇਲਾਕਿਆਂ ਦੇ ਉੱਤੇ ਵਰਸਣਾ ਤੇ ਗੁਰੂ ਨਾਨਕ ਨੇ ਆਪਣੇ ਘਰ ਵਿੱਚ ਸਭ ਤੋਂ ਵੱਡਾ ਸ਼ਿੰਗਾਰ ਰੱਖਿਆ ਕੀਰਤਨ ਜਿਹਦੇ ਨਾਲ ਲੜਾਈ ਨਹੀਂ ਜਾ ਉੱਥੇ ਐਵੇਂ ਨਹੀਂ ਮਰਦਾਨੇ ਨੂੰ ਨਾਲ ਰੱਖਿਆ ਕੋਈ ਮਕਸਦ ਸਾਨੂੰ ਸਰੋਤਾ ਬਣਨ ਦੀ ਜਾਂ ਜਾਚ ਆ ਜੇ ਬੰਦਾ ਸੜਿਆ ਕਲਪਿਆ ਵੀ ਘਰੋਂ ਆਇਆ ਹੋਇਆ ਕਿਤੇ ਸਰੋਤਾ ਬਣਨ ਦੀ ਜਾਂ ਜਿੱਥੇ ਜਗ੍ਹਾ ਬੈਠੇ ਉਹਨਾਂ ਚਿਰ ਜ਼ਰੂਰ

ਤੁਮ ਨੀਚ ਹੁਕਮ ਲਿਖ ਦੁਖ ਸੁਭ ਪਾਈ ਹੈ, ਇਕ ਨਾ ਹੁਕਮੀ ਬਖਸੀਸ, ਇਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ, ਤਾਂ ਹਉ ਮੈਂ ਕਹੈ ਨ ਕੋਏ।

ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।

ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਵੱਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ

ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰ

ਕੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ

ਭਰੀਏ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ।

ਜਾਣੀਐ ਹੈ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋਣਾ ਵੀਸਰਹਿ। ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨ ਦੇਣ ਨ ਅੰਤ, ਅੰਤ ਨ ਵੇਖਣ ਸੁਣਨ ਨ ਅੰਤ, ਅੰਤ ਨ ਜਾਪੈ ਕਿਆ ਮਨ ਮੰਤ।

ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ।

ਇੱਕ ਦੂਜੀ ਭਉ ਲਖ ਹੋਹੇ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ

ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ।

ਸਤਨ ਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸਹਿ ਕੇ ਲੋਕ ਕਰੈ ਆਨੰਦ ਸੱਚਾ ਮਨ ਸੋਏ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਬਰਭੰਡ ਜੇ ਕੋ ਕਥੈ ਤੰਤ ਨ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹਿਰਣ ਮਤ ਵੇਦ ਹਥਿਆਰ ਭਉ ਖਨਾਗਨ ਤਪਤਾਓ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ

ਮਾਜ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿ ਕੀ ਨਿਆਈ ਤ੍ਰਿਖਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਘੋਲੀ ਜੀਓ ਘੋਲ।

ਧਾਵੈ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇਨੀ ਬਾਤੀ ਸਹ ਪਾਈਐ ਨਾਹੀ ਭਈ ਕਾਮਣਿਆਣੀ ਜਾਏ ਪੁਛੋ ਸੁਹਾਗਣੀ ਵਾਹੈ ਕਿਨੀ ਬਾਤੀ ਸਹ ਪਾਈਐ ਜੋ ਕਿਛ ਕਰੇ ਸੁਭਲਾ ਕਰਮਾਨੀਐ ਹਿਕਮਤ ਹੁਕਮ ਚੁਕਾਈਐ ਜਾਂ ਕਹਿ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿੱਤ ਲਾਈਐ ਸਹੁ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਵ ਕਹੈ ਸੁਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ਆਪ ਗਵਾਈਐ।

ਸਾਸ ਵਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਅਹਿਨਿਸ ਭਾਏ ਸਮਾਣੀ ਸੁੰਦਰ ਸਾਏ ਸਰੂਪ ਵਿਚਖਣ ਕਹੀਐ ਸਾ ਸਿਆਣੀ ਸੁਹੀ

ਰਹਾਓ। ਮੰਤਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਪ ਕਮਾਵਾਂ, ਘਟ ਹੀ ਭੀਤਰ ਸੋ ਸਹੁ ਤੋਲੀ ਇਨ ਵਿਦ ਚਿੱਤ ਰਹਾਵਾਂ। ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ, ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ। ਅੰਧਲਾ ਨੀਚ ਜਾਤ ਪਰਦੇਸੀ, ਖਿਨ ਆਵੈ ਤਿਲ ਜਾਵੈ, ਤਾਂ ਕੀ ਸੰਗਤ ਨਾਨਕ ਰਹਿੰਦਾ, ਕਿਉਂ ਕਰ ਮੂੜਾ ਪਾਵੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਰਾਗ ਵਿਲਾਵਲ ਮਹੱਲਾ ਪਹਿਲਾ, ਚੌਪ ਦੇ ਘਰ ਪਹਿਲਾ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹ ਸੁਖਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ।

ਜੋ ਕਿਛ ਹੋਆ ਸਭ ਕਿਛ ਤੁਝ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕਿਆ ਚਤੁਰਾਈ ਕਿਆ ਹਉ ਕਥੀ ਕਥੇ ਕਥ ਦੇਖਾਂ ਮੈਂ ਅਕਥ ਨ ਕਥ ਨਾ ਜਾਈ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਏਤੇ ਕੂਕਰ ਹਉ ਬੇਗਾਨਾ ਭੌਂਕਾਂ ਇਸ ਤਨ ਤਾਈ ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ।

ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਤ ਪ੍ਰਸਾਦ ਚਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤ ਅਨ ਭਉ ਪ੍ਰਕਾਸ਼ਮ ਤੋਜ ਕਿਹ ਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਾਣ ਗਿਣਿਜੈ ਤ੍ਰਿਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਮੰਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ ਭੁਜੰਗ ਪ੍ਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮੰ ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਧਾਮੰ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਢਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੋਏ ਕੈ ਨਮਸਤੰ ਨੇਕੈ ਨਮਸਤੰ ਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਥਾਪੇ ਨਮਸਤੰ ਤ੍ਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਭੰਗੇ ਨਮਸਤੰ ਅਗਮੇ ਨਮਸਤ ਸਤ ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤ ਸਤ ਅਜਬੇ ਅਦੇਸੰ ਅਦੇਸੇ ਨਮਸਤੰ ਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਸਤ ਦੇਵੈ ਨਮਸਤੰ ਭੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਬ ਭੌਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤ ਸਤ ਦਿਆਲੇ ਨਮਸਤੰ ਅਵਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਅਬੰਧੇ ਨਮਸਤੰ ਨਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤ ਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਸ਼ੰਤ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਭੰਜ ਹੈ ਅਜੂਜ ਹੈ ਅਜੰਜ ਹੈ ਅਮੀਖ ਹੈ ਰਫੀਕ ਹੈ ਅਤੰਧ ਹੈ ਅਬੰਧ ਹੈ ਨਿਰਬੂਝ ਹੈ ਅਸੂਝ ਹੈ।

अजीत हैं, अपीत हैं, अबाह हैं, अगाह हैं, अमान हैं, निदान हैं, अनेक हैं, फिर एक हैं। भुजंग प्रजात छंद नमो सर्व माने समस्ति निदाने नमो देव देवे अपेखी अपेवे नमो काल काले नमो सर्व पाले नमो सर्व गौणे नमो सर्व पौणे अनंगी अनाथे नरसंगी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो नृत नृत्य नमो नाद नादे नमो पान पाने नमो बाद बादे अनंगी नामे समस्ति स्वरूपे परपंगी परमाथे समस्ति विभूते कलंकं बिना ने कलंकी स्वरूपे नमो राज राजेश्वरम परम रूपे नमो जोग जोगेश्वरम परम सिद्धे नमो राज राजेश्वरम परम वृद्धे नमो शस्त्र पाणे नमो अस्त्र माणे नमो परम ज्ञाता नमो लोकमाता अपेखी अपरमी अभोगी अभुगते नमो जोग जोगेश्वरम परम जुगते नमो नित नारायणे क्रूर कर्मे नमो प्रेत अप्रेत देवे सुतर्मे नमो रोग हर्ता नमो राग रूपे नमो शाह शाहं नमो पूप पूपे नमो दान दाने नमो मान माने नमो रोग रोगे नमस्तं स्नाने नमो मंत्र मंत्रं नमो यंत्र यंत्रं नमो इष्ट इष्टे नमो तंत्र तंत्रं सदा सचिदानंद सर्वं प्रणासी अनूपे रूपे समस्तुल निवासी सदा सिद्ध दा बुद्ध दा वृद्ध कर्ता अधो उर्ध अर्धं अगं ओघ हर्ता परं परम परमेश्वरं प्रोष पालं सदा सर्वदा सिद्धाता दयालं अछेदी अभेदी अनामं अकामं समस्तो पराजी समस्त सत्तामं तेरा जोर चाचरी छंद जले हैं थले हैं अपीत हैं अपेय हैं प्रभु हैं अजू हैं अदेश हैं अपेश हैं भुजंग प्रयात छंद अगाधे अबाधे आनंदी स्वरूपे नमो सर्व माने समस्ति निधाने नमस्तंग निर्नाथे नमस्तंग परमाथे नमस्तंग अगंजे नमस्तंग अपंजे नमस्तंग अकाले नमस्तों अपाले नमो सर्वदेशे नमो सर्वपेशे नमो राज राजे नमो साज साजे नमो शाह शाहे नमो माह माहे नमो गीत गीते नमो प्रीत प्रीते नमो रोख रोखे नमो सोख सोखे नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परमतानं नमो सर्व मंत्रं नमो सर्व यंत्रं नमो सर्व दृश्यं नमो सर्व कृष्णं नमो सर्व रंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिज्जे कृपालं स्वरूपे कुकर्मं प्रणासी सदा सर्वदा हृद सिदं निवासी चरपट शांत प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं भुगता सर्वं जुगता सर्वं देवं सर्वं देवं सर्वं काले सर्वं पाले रुआल शांत प्रसाद आद रूप अनाद मूर्त जोन पुरख अपार सर्व मान त्रिमान देव पेवाद उदार सर्व पालक सर्व कालक सर्व कोपन काल जतर तत्र विराज ही अवतूत रूप रसाल नाम ठाम ना जात जाकर रूप रंग ना रेख आद पुरख उदार मूर्त जोन आद असेख देश और ना पेश जाकर रूप रेख ना राग जतर तत्र दिशा विशा होय फैल्यो अनुराग नाम काम विहीन पेखत ताम हूं नह जाहे सर्व मान सर्वत्र मान सदैव मान तताहे एक मूर्त अनेक दर्शन कीन रूप अनेक खेल खेल अखेल खेलन अंत को फिर एक देव भेव न जान ही जेह वेद और कतेव रूप रंग ना जात पात सो जान ही केह जेव तात मात ना जात जाकर जन्म मरण विहीन चक्र बकर फिरे चतर चक मान ही पुरतीन लोक चौदह के विखय जग जाप ही जेह जाप आदेव अनाद मूर्त थाप्यो सबै जेह थाप परम रूप पनीत मूर्त पूर्ण पुरख अपार सर्व विश्व रचो सुजंभव गढ़न पंजनहार कालहीन कला संयुक्त काल पुरख आदेश धर्म ताम सो परम रहत भूत अलख भेस अंग राग न रंग जा कह जात पात ना नाम गर्भ गंजन दुष्ट भंजन मुक्त दायक काम आप रूप मीक अनुस्तत एक पुरख अवतूत गर्भ गंजन सर्व भंजन आद रूप असूत अंगहीन अपंग अनात्म एक पुरख अपार सर्व लायक सर्व कायक सर्व को प्रतिपार सर्वगंता सर्वहंता सर्वते अनपेख सर्वशास्त्र ना जान ही जेह रूप रंग अर रेख परम वेद पुराण जा कह नेत पाखत नित कोट सिमृत प्राण शास्त्र ना आवई बहुचित
ਮਧੁ ਭਾਰ ਸ਼ੰਤ ਪ੍ਰਸਾਦ ਗੁਣ ਗਣ ਉਦਾਰ ਮਹਿਮਾ ਅਪਾਰ ਆਸਨ ਭੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੋ ਸਾਹਾਨ ਸ਼ਾਹੋ ਰਾਜਾਨ ਰਾਜਭਾਨ ਆਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਭਾ ਅਭੰਗ ਗਤਮਿਤ ਅਪਾਰ ਗੁਣ ਗਣ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਰਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਆਲਿਸ਼ਯ ਕਰਮ ਆਦ੍ਰਿਸ਼ਯ ਧਰਮ ਸਰਬਾ ਭਰਨ ਆਡਿਆ ਅੰਡੰਡ ਬਾਢਿਆ ਚਾਚਰੀ ਸ਼ੰਤਾ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਜਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਾ ਪ੍ਰਸਾਦ ਕਥ ਤੇ ਕਿਆ ਛਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿਆ ਵਧੂਤ ਬਰਨੈ ਕਿ ਵਿਭੂਤ ਕਰਨੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿ ਅਸ਼ੋਕ ਵਰਨੈ ਕਿ ਸਰਬਾ ਭਰਨੈ ਕਿ ਜਗਤੰਗ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੈ ਕਿ ਅਨੁਭਵ ਅਨੁਪੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਬਹੀਨੈ ਕਿ ਕੈ ਅਧੀਨੈ ਕਿ ਰੋਜੀ ਰਜਾਕੈ ਰਹੀਮੈ ਰਿਹਾਕੈ ਕਿ ਪਾਕ ਬੇਐਬ ਹੈ ਕਿ ਗੈਬਲ ਗੈਬ ਹੈ ਕਿ ਅਫਵਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਹਿੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨੈ ਕਿ ਸਰਬੱਤਰ ਦਾਨੈ ਕਿ ਸਰਬੱਤਰ ਗਾਉਣੈ ਕਿ ਸਰਬੱਤਰ ਭਾਉਣੈ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸਾਜੈ ਕਿ ਸਰਬੱਤਰ ਦੀਨੈ ਕਿ ਸਰਬੱਤਰ ਲੀਨੈ ਕਿ ਸਰਬੱਤਰ ਜਾਹੋ ਕਿ ਸਰਬੱਤਰ ਭਾਹੋ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਕਾਲੈ ਕਿ ਸਰਬੱਤਰ ਪਾਲੈ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸੋਖੈ ਕਿ ਸਰਬੱਤਰ ਪੋਖੈ ਕਿ ਸਰਬੱਤਰ ਤਰਾਣੈ ਕਿ ਸਰਬੱਤਰ ਪਰਾਣੈ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਮਾਨੈ ਸਦੈਵੰ ਪ੍ਰਧਾਨੈ ਕਿ ਸਰਬੱਤਰ ਜਾਪਿਐ ਕਿ ਸਰਬੱਤਰ ਥਾਪਿਐ ਕਿ ਸਰਬੱਤਰ ਭਾਨੈ ਕਿ ਸਰਬੱਤਰ ਮਾਨੈ ਕਿ ਸਰਬੱਤਰ ਇੰਦ੍ਰੈ ਕਿ ਸਰਬੱਤਰ ਚੰਦ੍ਰੈ ਕਿ ਸਰਬੰਗ ਕਲੀਮੈ ਕਿ ਪਰਮੰਗ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜ਼ੂ ਹੈ ਤਮਾਮਲ ਰੁਜ਼ੂ ਹੈ ਹਮੇਸੁਲ ਸਲਾਮੈ ਸਲੀਖਤ ਮਦਾਮੈ ਗਨੀਮੁਲ ਸ਼ਿਕਸ਼ਤੈ ਗਰੀਬੁਲ ਪਰਸਤੈ ਬਲੰਦੁਲ ਮਕਾਨੈ ਜਮੀਨੁਲ ਜਮਾਨੈ ਤਮੀਜ਼ੁਲ ਤਮਾਮੈ ਰੁਜ਼ੂਅਲ ਨਿਧਾਨੈ ਹਰੀਫੁਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜ਼ੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਯੁਗਤ ਸੁਧਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰ ਆਦ ਰੂਪੇ ਅਨਾਦਿ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੋ ਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਧੰਦ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੋ ਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਸ਼ੰਤਾ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਸ਼ੰਤਾ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਵਿਭੂਤੇ
ਪਰਮਾਤਮ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ। ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ। ਨਿਰਸਾਕੰ ਸਰੀਕ ਹੈ ਮਿੱਤੋ ਅਮੀਕ ਹੈ ਸਦੈਵੰ ਪ੍ਰਭਾ ਹੈ ਅਜੈ ਹੈ ਅਜਾ ਹੈ। ਭਗਵਤੀ ਸ਼ੰਤ ਪ੍ਰਸਾਦ ਕੇ ਜ਼ਾਹਰ ਜਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਹਮੇਸ਼ੁਲ ਸਲਾਮ ਹੈ ਸਮਸਤੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰਹੀਮ ਹੈ ਕੇ ਰੋਜੀ ਦਹਿੰਦ ਹੈ ਕੇ ਰਾਜ ਕਰ ਹਿੰਦ ਹੈ ਕਰੀਮੁਲ ਕਮਾਲ ਹੈ ਕੇ ਹੁਸਨਲ ਜਮਾਲ ਹੈ ਗਨੀਮੁਲ ਖਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸ਼ਿਕਨ ਹੈ ਹਰਾਸੁਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜਲ ਗਨੀਮ ਹੈ ਰਜ਼ਾਇਕ ਰਹੀਮ ਹੈ ਸਮਸਤੁਲ ਜੁਬਾਂ ਹੈ ਕਿ ਸਾਹਿਬ ਕੀ ਰਾਂ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬਲ ਗਵਨ ਹੈ ਹਮੇਸ਼ੁਲ ਰਵਨ ਹੈ ਤਮਾਮੁਲ ਤਮੀਜ਼ ਹੈ ਸਮਸਤੁਲ ਅਜੀਜ਼ ਹੈ ਪਰਮ ਪਰਮ ਈਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸ਼ੁਲ ਅਭੇਖ ਹੈ ਜਮੀਨੁਲ ਜਮਾਂ ਹੈ ਅਮੀਕੁਲ ਏਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਵ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਅਭੰਗ ਹੈ ਮਦ ਭਾਰ ਸ਼ੰਤ ਪ੍ਰਸਾਦ ਮੁਨ ਮਨ ਪ੍ਰਣਾਮ ਗੁਣਗਨ ਮੁਦਾਮ ਅਰ ਬਰ ਅਗੰਜ ਹਰ ਨਰ ਪਰਭੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰਨਰ ਅਮੰਡ ਅਨਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅਨਸ਼ਿਜ ਅੰਗ ਆਸਨ ਭੰਗ ਉਪਮਾ ਪਾਰ ਗਤ ਮਿਤੋਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਭਵ ਅਨਾਸ ਧਿਰ ਧਰ ਤੁਰਾਸ ਅਜਾਨ ਵਾਹੋ ਏਕੈ ਸਦਾ ਹੋ ਓਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਆਜਿਜ ਨਾ ਬਾਤ ਅਨਝੰਜ ਗਾਤ ਅਨਰੰਜ ਬਾਤ ਅਨ ਟੁੱਟ ਭੰਡਾਰ ਅਨਠਟ ਅਪਾਰ ਆਡੀਠ ਧਰਮ ਅਤ ਤੀਠ ਕਰਮ ਅਣਬਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰੁਣਾਲਿਆ ਹੈ ਅਰਕਾਲਿਆ ਹੈ ਕਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਣ ਹੈ ਸਰਬਵਾਰਣ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰ ਭਰ ਹੈ ਸਰਬੰਕਰ ਹੈ ਸਰਬ ਪਾਸਿਆ ਹੈ ਸਰਬਨਾਸਿਆ ਹੈ ਕਰੁਣਾ ਕਰ ਹੈ ਵਿਸੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕਿਰਤਾ ਕ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਕਰਣਾ ਕ੍ਰਿਤ ਹੈ ਅਕਿਰਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕਿਰਤਾ ਕ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸੰਬਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਪਾਇਕ ਹੈ ਭਵਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਮੈ ਅਪੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਭਰਮੰ ਅਗੰਜੇ ਅਲੇਖੇ ਭੁਜੰਗ ਪ੍ਰਿਯਾਤ ਛੰਦ ਨਮਸਤੁਲ ਪਰਣਾਮੇ ਸਮਸਤੁਲ ਪਰਣਾਸੇ ਅਗੰਜਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਵਿਭੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਵਿਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀਮਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀਮਲ ਰਹੀਮੇ
ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਜੰਭਵ ਸੁਮੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾਂਗ ਸੰਗੇ ਅਪੰਗੰ ਦਭੂਤੇ। ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਜੰਭਵ ਸੁਮੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾਂਗ ਸੰਗੇ ਅਪੰਗੰ ਵਿਭੂਤੇ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸਵਈਏ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸਰਾਵਗ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸਰਾਰਦਨ ਸੁੱਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਏ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ ਏਕ ਰਤੀ ਬਿਨੇਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪ ਤੰਤ ਕੋ ਨਾਂਗੇ ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੂੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜ਼ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ। ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨੇ ਅੰਤ ਕੋ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆ ਦਮ ਦਾਨ ਸੁਸੰਜਮ ਨੇਮ ਅਨੇਕ ਵਿਸੇਖੈ ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਪੌਣ ਆਹਾਰ ਜਤੀ ਜਤ ਧਾਰ ਸਵੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤੇ ਏਕ ਰਤੀ ਬਿਨ ਏਕ ਨ ਲੇਖੈ। ਸੁੱਧ ਸਿਪਾਹ ਦੁਰੰਤ ਦਬਾਹ ਸੋ ਸਾਜ ਸਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੈਨ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ। ਵੀਰ ਅਪਾਰ ਬੜੇ ਬਰਿਆਰ ਅਵਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤਿ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸੁਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨਵੇਂਦਰ ਗਜਿੰਦਰ ਨਰਾਧ ਪਜੌਨ ਤਰਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾਦ ਕਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਪਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀਪਤ ਕੇ ਪਰਸ ਹੈ ਪਗ ਤੇ ਨਰ ਫੇਰ ਨ ਦੇਹ ਧਰੈਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਯੋ ਕੋ ਬੁਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੁਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹੁਰ ਅਸੁਰ ਕਾ ਕਾਟ ਸਮਾਥਾ ਸ੍ਰੀ ਅਸਕੇਤ ਜਗਤ ਕੇ ਨਾਥਾ ਦੁਤੇ ਬਾਨ ਸੋ ਦੋ ਅਰ ਕਰ ਕਾਠ ਦਯੋ ਅਸਤੁਜ ਨਰਨਾਹਰ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੁਹਪਨ ਬ੍ਰਿਸ਼ਟ ਗਗਨ ਤੇ ਭਈ ਸਭੈ ਨਿਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਲੇ ਹੋ ਬਾਰੇ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਿਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹਾਥ ਦੇ ਮੋਹਿ ਬਚਾਵਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੇ ਕਰੀਏ ਸਭ ਬੈਰਨ ਕੋ ਆਜ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ।
ਤੁਮਹਿ ਛਾੜ ਕੋਈ ਅਵਰ ਨ ਧਿਆਉਂ, ਜੋ ਬਰ ਚਾਹੂੰ ਸੁ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸਤਰੁ ਹਮਾਰੇ ਮਾਰੀ ਹੈ। ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰੀ ਅਹੋ ਰੱਛਾ। ਰਾਖ ਲਿਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸਕੰਤਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਆਤਮਾਸਾ। ਜਵਨ ਕਾਲ ਜੋਗੀ ਸ਼ਿਵ ਕੀਓ, ਬੇਦ ਰਾਜ ਬ੍ਰਹਮਾ ਜੂਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਛਨ ਉਪਜਾਇਓ। ਆਦਿ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪਰਜਾ ਧਰ ਤਬ ਦੇਹ ਅਪਾਰਾ। ਜਬ ਆਕਰਖ ਕਰਤ ਹੋ ਕਬਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰਿਆਲਮ।

ਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ, ਤੁਦ ਬਾਝ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਏਸ ਨੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਹ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਿਨਕਾ ਮੋਹ ਤੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸਨੋਂ, ਹੋਰ ਕਿਆ ਕਰਹਿ ਵਿਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੈ, ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ। ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ। ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੈ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈ ਆ, ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚਲੈ ਨਾਹੀ ਤੇਰੇ ਨਾਲੇ, ਸਾਥ ਤੇਰੇ ਚਲੈ ਨਾਹੀ ਤਿਸ ਨਾਲ ਕਿਉ ਚਿੱਤ ਲਾਈ ਹੈ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੈ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਹੈ। ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ, ਕਹੈ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਪਾਏ, ਇਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ, ਕਹੈ ਨਾਨਕ ਜਿਸਨੋ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਬਾਸਨਾ ਸਮਾਣੀ, ਕਹੈ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਇ ਹੈ ਤਿਵ ਚਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਇ ਹੈ ਤਿਵੈ ਚਲਹਿ, ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਇ ਹੈ ਸੇ ਹਰ ਹਰ ਸਦਾ ਧਿਆਵਹੇ, ਜਿਸਨੋ ਕਥਾ ਸੁਣਾਇ ਹੈ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ, ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ। ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰਹੋ ਲਿਖਿਆ ਆਇਆ, ਇਕ ਫਿਰਹਿ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ, ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆਂ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ, ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸਹਿ ਜਿਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵਹੋ ਸ਼ਬਦ ਲਾਗਹੋ ਹਰ ਸਿਉ ਰਹੋ ਚਿਤ ਲਾਏ, ਕਹੈ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ, ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉਂ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ, ਬੇਦਾਂ ਮਹਿ ਨਾਮ ਉਤਮ ਸੋ ਸੁਣਹਿ ਨਾਹੀ ਫਿਰੈ ਜਿਉ ਬੇਤਾ ਲਿਆ, ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ।
ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਬੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੁ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏਕ ਸਿਉ ਲਿਵ ਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋਂ ਅੰਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਿਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਵਡ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੋ ਕਿਹੋ ਪੋਹੇ ਨਾ ਸਕੀ ਜਿਸਨੋ ਆਪਣੀ ਲਿਵ ਲਾਵੇ ਆਪਣੀ ਲਿਵਾ ਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਡ ਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟੋਂ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੋਂ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸਾਏ ਕਹੈ ਨਾਨਕ ਹੋਰ ਅਨਰਸ ਸਭ ਬੀਸਰੇ ਜਾਂ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ
ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟਿਕਾ ਮੂਲ ਰਚਿਆ, ਜੋ ਤੁਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਇਹ ਨੇਤਰ ਹੋ ਮੇਰਿਓ ਹਰ ਤੁਮ ਮਹਿ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਬਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ, ਹਰ ਇੱਕ ਹੈ ਹਰ ਬਿਨ ਅਵਰ ਨ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ, ਦਿਬ ਦ੍ਰਿਸ਼ਟ ਹੋਈ। ਏ ਸਰਵਣੋ ਮੇਰਿਓ ਸਾਚੈ ਸੁਣਨੇ ਨੋ ਪਠਾਏ, ਸਾਚੈ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲਖ ਵਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੈ ਸੁਣਨੇ ਨੋ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ, ਵਜਾਇਆ ਬਾਜਾ ਪਾਉਣ ਨੌ ਦੁਆਰੇ, ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵਨਿਧ ਤਿਸਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਇਹੋ ਸਾਚਾ ਸੁਹਿਲਾ ਸਾਚੈ ਘਰ ਗਾਵਹ, ਗਾਵਹ ਤਾਂ ਸੁਹਿਲਾ ਘਰ ਸਾਚੈ, ਜਿਥੈ ਸਦਾ ਸੱਚ ਧਿਆਵਹੇ, ਸੱਚੋ ਧਿਆਵਹੇ ਜਾਂ ਤੁਧ ਭਾਵਹੇ, ਗੁਰਮੁਖ ਜਿਨਾ ਬੁਝਾਵਹੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ, ਕਹੇ ਨਾਨਕ ਸੱਚ ਸੋਹਿਲਾ ਸੱਚ।

सतनाम श्री वाहे गुरु जी सोरठ महला पंजवा।

परमेश्वर बन तो बनाई फिर डोलत कतहु नाही साचे।